ਲਗਾ ਫੜਨ ਸਲੋ ਪਹੁਤੀ ਜਾਈ ਸੱਚਿਆ ਕਿਸ ਹੈ ਲਗਾ ਦੋ ਅਣ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾਂ ਪਾਇਕ ਤਾਂ ਹੋਇਆ ਪਾਕ ਪਵਿੱਤ ਪਾਪੀ ਸੰਤਨ ਗੱਡਿਆ ਤੁੱਕਾ ਪਈਆਂ ਤਿਤ ਜਿਤ ਮੁੱਖ ਨਾਮ ਨਾ ਉਤਰੇ ਬਿੰਡਾ ਮੇਰਾ ਸਿੱਕਾ ਏ ਨਾ ਕੋਈ ਵੈਦਾ ਨਹੀਂ ਹੈ ਸਿੱਖ ਮੁੱਖ ਤੁੱਕਾ ਪਾਏ ਮਹੱਲਾ ਪਹਿਲਾ ਪੰਡ ਜੰਮੀਏ ਭੰਡ ਨਿਮੀ ਪੰਡ ਮੰਗਣ ਵਿਆ ਹੋ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹੋ ਪੰਡ ਮੂਆ ਪੰਡ ਭਲੀਏ ਭੰਡ ਹੋਵੇ ਬਲਦਾਨ ਸੋ ਕਿਉਂ ਮੰਦਾ ਆਕੀਆਂ ਜੁੱਤ ਜੰਮੇ ਰਾਜਾ ਭੰਡੋਗੀ ਪੰਡ ਉਪਜੇ ਪੰਡੇ ਬਾਸ ਨਾ ਹੋਏ ਨਾਨਕ ਭੰਡੇ ਬਾਰੇ ਕੋ ਸੱਚਾ ਸੋਏ ਜਿਤ ਮੁੱਖ ਸਦਾ ਸਲਾਹੀਏ ਭਾਗਾ ਰਤੀ ਚਾ ਨਾਨਕ ਤੇ ਮੁਕੁਜ ਲੈ ਤਿਤ ਸੱਚੇ ਦਰਬਾਰ ਪੜੀ ਸਭ

0: ਕਰ ਬਹੰਡੀਆ ਮੈਂ ਦੱਸ ਸੁਣਾ ਕੀ ਹੈ ਪੜ ਅੱਖੜ ਇਹੋ ਬੁੱਝੀਏ ਮੂੰਹ ਰੱਖੇ ਨਾਲ ਨਾ ਲੁੱਚੀਏ ਨਾਲ ਨਾ ਲੁੱਚੀਏ ਨਾਲ ਦੂਜੀ
1: ਆਪਣਾ ਪਹਿਲੇ ਖਸੰਡੀਏ ਜਾਂ ਰਹਿਣਾ ਨਹੀਂ ਐਦਰ ਤੱਕ ਇਤਕਾਰ ਵਹੰਡੀਏ ਮੰਦਾ ਕਿਸੇ ਨੇ ਆਖੀਏ ਬੜਾ ਖਰੇ ਹੋ ਗੁਜੀਏ।

ਤੁਰੇ ਆਈਆਂ ਬਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾ ਨਾਨਕ ਤੇ ਮੁਖ ਉਚਲੇ ਕੀਤੀ ਛੁੱਟੀ ਨਾ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਹੈ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀ।

ਸਾਗ ਮੁਹੱਲਾ ਚੌਥਾ ਸੋ ਪੁਰਖ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦਿ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮਾ ਪਾਰਾ ਸਭ ਧਿਆਵੈ ਤੁਜੀ ਹਰ ਸੱਚੇ ਸਿਰਜਣ ਹਾਰਾ ਸਭ ਜੀਤ ਮਾੜੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵੋ ਸੰਤੋਹ ਜੀ ਸਭ ਦੁੱਖ ਵਿਸਾਰਨ ਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜਘੜ ਅੰਤਰ ਸਰਮ ਨਿਰੰਤਰ ਜੀ ਹਰ ਇੱਕ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਡਾਣਾ

ਬਖਾਣਾ ਜੋ ਸੇਵਾ ਹੈ ਜੋ ਸੇਵਾ ਹੈ ਤੁਧ ਜੀ ਜਾ ਨਾਨਕ ਤਿੰਨ ਕੁਰਬਾਣਾ ਹਰ ਧਿਆਵੈ ਹੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਾਈ ਜਿਨ ਹਰ ਧਿਆਇਆ ਜੀ ਤਿਣ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੀ ਭਗਤ ਸਾਲਾ ਹੰਤੋ ਜੀ ਹਰ ਅਨਕਾ ਨੇਕਾ ਅਨੰਤਾ ਤੇਰੀ ਅਨਕ ਕਰ ਹੈ ਹਰ ਪੂਜਾ ਜੀ ਤਪਤਾ ਪਹਿਜ ਪੈ ਬੇਅੰਤਾ ਤੇਰੇ ਅਨੇਕ ਪੜ ਹੈ ਬਹੁ ਸਿਮਰਤ ਸਾਸ ਜੀ ਕਰ ਕਰਿਆ ਖੱਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੀ ਬੜੇ ਅਵਰਣ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰ ਹੈ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਾਈਂ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਡਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹੁਣ ਪਾਈ ਰਹਾਉ ਸਭ ਤੇਰੀ ਤੂੰ ਸਭ ਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਵੋ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਅਜੰਤ ਸਭ ਤੇਰਾ ਖੇਲ ਵਿਜੋਗ ਮੇਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵੇ ਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਵਿਖ ਹੈ ਜਨ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਭਾਵਕ ਤਨਹ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬਿਆਲੇ ਮਨ ਏਕ ਨ ਚੇਤ ਸੂੜ ਮਨਾਉ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੂੰ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਹਿਆ ਪ੍ਰਣਮਤ ਨਾਨਕ ਤਿਨਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹੋਰੀਆ ਗੋਬਿੰਦ ਮਿਰਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤਾ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਾਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਓ ਜਪ ਤਪ

ਕੀ ਫਤਿਹ ਪਾਤਸ਼ਾਹੀ ਦਸਵੀ ਚਾਪਈ ਪੁਨਰਾਚਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਉਹ ਪਨ ਬ੍ਰਿਸ਼ਟ ਗਗਨ ਉੱਤੇ ਭਈ ਸਭਨੇ ਅਣ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਮਨ ਦਾਹ ਗਰੀਬਨ ਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮਹਿਲ ਹੋ ਬਾੜੇ ਕਬਿਓ ਬਾਚੋ ਬੇਨਤੀ ਚਾਉ ਪਈ ਹਮਰੀ ਕਰੋ ਹਾਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਵਾਰਾ ਹਮਰੇ ਦੁਸ਼ਟ ਸਭੈ ਤੁਮਕਾਵਹੁ ਆਪ ਹਾਦੈ ਮੋਹਿ ਬਚਾਵਹੁ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਛਾ ਨਿਜ ਕਰਦੈ ਕਰੀਐ ਸਭ ਬੈਰਣ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾਡ ਕੋਈ ਅਮਰਨ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਣ ਚੁਣ ਸਤਰ ਹਮਾਰੇ ਮਾਰੀਆ ਹੈ ਆਪ ਹਾਦ ਮੁਝ ਅਭਰੀਐ ਮਰਨ ਕਾਲ ਕਾ ਤ੍ਰਾਉ ਸਨ ਮਰੀਐ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਧੁਜ ਜੋ ਕਰੇ ਹੋ ਰੱਛਾ ਰਾਖ ਲੇਹੋ ਮੋਹ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਸੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਵੇਦਰਾਜ ਬ੍ਰਹਮਾ ਜੂ ਥੀਓ ਜਮਨ ਕਾਲ ਸਭ ਲੋਕ ਸਵਾਨਾ ਨਮਸਕਾਰ ਹੈ ਤਾਂ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹਬਤ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸੂਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪੜ ਪੜ ਕੀ ਜਾਣੈ ਜਬਦ ਕਰ ਕਰਾ ਕਰਤਾ ਦਾ ਪ੍ਰਜਾ ਧਰਤਵ ਦੇਹ ਪਾਰਾ ਜਬਿਆ ਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ

ஆனந்தம் இந்திரங்கார் நிற்கார் லாம்போ ஆது நீல நாது சாம்போ தாக்கா மூடு சார்ந்து பேத்தா ஜாக்கோ பேவன பாவந்து பேத்தா தாக்கோ கரு பாகன் அனுமானத்தோ மகா மூடு காச்சு பேதின ஜானத்தை மகாதேவ கோ கஹத சதா சேவோ இந்திரங்கார் காச்சீனத் நக பேவோ ਆਪ ਆਪਣੀ ਬੁੱਧ ਜੀਤੀ ਵਰਣਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਦਾ ਤੇ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਨੂੰ ਪਸਰੂਪ ਰੰਗ ਭਇਓ ਰਾਵ ਕਹਿ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤ ਭੁਜ ਖਾਨ ਬਾਹਰ ਰਤ ਦੀਨੀ ਕਹੂੰ ਫੂਲ ਰਾਜਾ ਹੋ ਬੈਠਾ ਕਹੂੰ ਸਿਮਟ ਭਇ ਸ਼ੰਕਰ ਕਾਠਾ ਸਿਗਰੀ ਸ੍ਰੇਸ਼ਟ ਦਿਖਾਈ ਅਚਮ ਭਵ ਆਦ ਜੁਗਾਤ ਸਰੂਪ ਸਜਮ ਭਵ ਅਵਰੱਛਾ ਮੇਰੀ ਤੁਮ ਕਰੋ ਸਿੱਖ ਵਰ ਸਿੱਖ ਸੰਘਰੋ ਦੁਰਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁੱਖ ਤੋ ਹਵੇ ਮਰੇ ਪੁਰਖ ਜਮਨ ਬਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਪਟਾਰੇ

ਅਸ਼ਟ ਅਰਿਸ਼ਟ ਤਰਨ ਤਦਕਾਲਾ ਕਿਰਪਾ ਦ੍ਰਿਸ਼ਟ ਤਨ ਜਾ ਹਿਨ ਹਰ ਹੋ ਤਾ ਕੇ ਤਾਪ ਤਨਕ ਮੈਂ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਠ ਛਾ ਛਿਪ ਸਕੈ ਨ ਕੋਈ ਏਕ ਬਾਰ ਜਿਨ ਤਮੈਂ ਸੰਭਾਰਾ ਕਾਲ ਪਾਸ ਤੇ ਤਾਹੂ ਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਰਦ ਦੁਠ ਦੁੱਖ ਤੇ ਰਹਾ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹੱਥ ਦੈਲੇ ਹੋ ਬਾਰੀ ਸਰਵ ਠੌਰ ਮੋਹ ਹੋ ਸਹਾਈ ਦੁਸ਼ਟ ਦੁੱਖ ਤੇ ਲਿਹੁ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਵਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਨ ਕੋ ਛੈ ਕਰਤਾ ਸ੍ਰੀ ਅਸਤੋਜ ਜਾ ਭੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਿਤ ਫਲ ਪਾਵੈ ਸੋਈ ਦੁੱਖ ਨ ਸਭ ਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਹੇ ਸੋ ਰਸਨਾ ਪਾਵਈ ਸੁਣੈ ਮੂੜ ਚਿੱਤ ਲਾਇ ਚਤਰਤਾ ਆਵਈ ਦੁੱਖ ਦਰਦ ਭਾਉ ਨਿਕਟਨਾ ਤਿੰਨ ਨਰਕੇ ਦਾ ਹੈ ਹੋ ਜੋ ਜਾਕੀ ਏਕ ਬਾਰ ਚੌਪਾਈ ਕੋ ਕਹਿ ਚੌਪਾਈ ਸੰਬਤ ਸਤਰ ਹੈ ਸਹਿਸ ਪਣਚੈ ਅਰਧ ਸਹਿਸ ਪੁਣ ਤੀਨ ਕਹਿ ਜੈ ਭਾਦਰਵ ਸੁਧੀ ਅਸ਼ਟਮੀ ਰਵਾਰਾ ਤੀਰਸ ਤਦਰਵ ਗ੍ਰੰਥ ਸਦਾਰਾ ਇਤ ਸ੍ਰੀ ਚਰਿਤ੍ਰ ਪਖਿਆਨੇ ਤਿਰਿਆ ਚਰਿਤ੍ਰੀ ਮੰਤਰੀ ਭੂਪ ਸੰਵਾਦੇ ਚਾਰ ਸੌ ਪੰਜ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਆਪ ਜੁਨ ਦੋਹਰਾ ਦਸ ਚਨ ਕਰ ਦਸ ਪਦ ਕੀ ਜੈ ਕਿਰਪਾ ਅਪਾਰ ਆਪ ਹੱਥ ਦਾ ਰੱਖ ਮੋਹੇ ਮਨ ਕਰਮ ਬਚਨ ਵਿਚਾਰ ਚਾਉ ਪਈ ਮੈਂ ਨਾ ਗ੍ਰੇਸਾ ਪ੍ਰਤਮ ਨਾਉ ਕਿਸ਼ਨ ਬਿਸ਼ਨ

ਵਿਚਾਰ ਵਿਚਾਰ ਆਪਣਾ ਜਾਨ ਮੁਝੈ ਪ੍ਰਤ ਪਰਿਐ ਚੁਣ ਚੁਣ ਸਤਰ ਹਮਾਰੇ ਮਰੀਐ ਦੇਗ ਤੇਗ ਜਗ ਮੈਂ ਦੋ ਚਲੈ ਰਾਖਿਆ ਮੋਹਿ ਔਰ ਨੰਦ ਲੈ ਤੂੰ ਮਮ ਕਰੋ ਸਦਾ ਪ੍ਰਤਪਾਰਾ ਤੂੰ ਸਾਹਿਬ ਮੈਂ ਦਾਸ ਤਿਹਾਰਾ ਜਾਨ ਪੁਨਾ ਮੁਝੈ ਨਿਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹਉ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਵਾਜਾ ਦਾਸ ਜਾਨ ਕਰ ਕਿਰਪਾ ਕਰੋ ਮੋਹੇ ਹਾਰ ਪਰਾਂਗ ਮਿਆਨ ਦਵਾਰ ਤੋਹੇ ਆਪਣਾ ਜਾਨ ਕਰੋ ਪ੍ਰਤਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾਸ ਜਾਨ ਦੇ ਹੱਥ ਉਬਾਰੋ ਹਮਰੇ ਸਭੈ ਸੰਘਾਰੋ ਪ੍ਰਥਮ ਧਰੋ ਭਗਵਤ ਕੋ ਧਿਆਨਾ ਬੌਰ ਕਰੋ ਕਵਿਤਾ ਬਿਦ ਨਾਨਾ ਕ੍ਰਿਸ਼ਨ ਜਥਾ ਮਤ ਤ੍ਰਿਤਰੋ ਚਾਰੋ ਚੂਕ ਹੋਏ ਕਵਲਿਓ ਸੁਧਾਰੋ ਕਬਿਓ ਬਾਚ ਦੋਹਰਾ ਜੋ ਨਿਜ ਪ੍ਰਭੂ ਸੋ ਕਹਾ ਸੋ ਕਹੁ ਜਗ ਮਾਹੇ ਜੋ ਤੇ ਪ੍ਰਭੂ ਧਿਆਏ ਹੈ ਅੰਤ ਸੁਰੂ ਕੋ ਜਾਹੀ ਦੋਹਰਾ ਹਰ ਹਰ ਜਣ ਦੋਈ ਇੱਕ ਹੈ ਬੇਵਿਚਾਰ ਕਛ ਨਾਹੀ ਜਲ ਤੇ ਉਪਜ ਰੰਗ ਜੋ ਜਲ ਹੀ ਵਿਖਾ ਸਮਾਜ ਦੋਹਰਾ ਜਬ ਆਏ ਸੋ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਆ ਮੈਂ ਕਥਾ ਸੰਖੇਪ ਤੇ ਸਭੂ ਕਹਿਤ ਸੁਣਾਏ ਕਾਬਾ ਚ ਦੋਹਰਾ ਠਾਡ ਭਇਓ ਮੈਂ ਜੁਰ ਕਰ ਬਚਨ ਕਹਾ ਸਿਰ ਨਿਆਏ ਪੰਥ ਚੱਲੈ ਤਬ ਜਗ ਮੈਂ ਜਬ ਤੁਮ ਕਰੋ ਸਹਾਏ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਧਿਆਏ ਹੈ ਸੰਤ

ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨਪੁਰ ਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕੇ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨ ਹੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸੱਚੇ ਸਾਹਿਬਾਂ ਕਿਆ ਨਾਹੀਂ ਘਰ ਤੇਰਾ ਏ ਘਰ ਤਾਂ ਤੇਰਾ ਸਭ ਕਿਛੁ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਵਸਿਆ ਜਿਨ ਇੱਛਾ ਸਭ ਉਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿੱਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤਾ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ ਏ ਘਰ ਸੁਭਾਗਾ ਸ਼ਬਦ ਵਾਜੇ ਕਾਲਾ ਜਿਤ ਕਰਤ ਹਰੀਆ ਪੰਚ ਦੋਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰਜਨ ਕਾਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਅਨੰਦ ਸੁਣਹੋ ਵਡ ਭਾਗੀ ਉਹ ਸਗਲ ਮਨੋਹਰ ਪੂਰੇ ਪਾਰ ਬ੍ਰਹਮ ਪਾਇਆ ਉਤਰੇ ਸਗਲ ਵਸੂਰੇ ਦੁੱਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ

ਪੰਜ ਵਾਕ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇਓ ਉਧਾਰੋ ਇਹ ਵਸਤ ਤਾਜੀ ਨਾ ਜਾਈ ਨਿਤ ਨਿਤ ਰੱਖ ਔਰ ਧਾਰੋ ਤਮ ਸੰਸਾਰ

ਜੋ ਸਰੋਕ ਮਹੱਲਾ ਪੰਜਵਾ ਤੇਰਾ ਕੀਤਾ ਜਾ ਤੋਂ ਨਾਹੀ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ

ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਪੌੜੀ ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੇ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੈ ਜਮ ਕੇ ਦੂਤ ਨਾਹੀ ਤੇਰਾ ਚੜ ਜਾਹੇ ਪਾਉ ਦਿਲ ਬਿਖ ਮਸ ਗਾਹ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਤਾ ਕੋਈ ਨਾ ਜਾਏ ਜਿਆ ਬੈਤ ਦਿਆਹੇ ਸਰੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨਾ ਜੇ ਬਾਹ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ਼੍ਰਵਣੀ ਸੁਣਨਾ ਗੁਰਨਾਉ ਸਤਿਗੁਰ ਸੇਤੀ ਰਤੇ ਆ ਦਰਗਹਿ ਪਾਈਆ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮਹਿ ਉੱਤਮ ਕਾਢੀਆ ਹੈ ਵਿਰਲੇ ਕੇਈ ਕੇ ਮਹੱਲਾ ਪੰਜਵਾ ਰੱਖੇ ਰੱਖਣ ਹਰ ਆਪ ਬਾਰੇ ਨੋ ਗੁਰ ਕੀ ਪੈਰੀ ਪਾਏ ਕਾ ਜਿਸ ਬਾਰੇ ਨੋ ਆਏ ਆਪ ਦਿਆਲ ਮਨ ਹੁ ਨਵ ਸਾਰੇ ਨੋ ਸਾਧ ਜਾ ਕੈ ਸੰਗ ਭਵ ਜਲ ਤਾਰੇ ਨੋ ਸਾਕਤ ਨਿੰਦਕ ਦੁਸ਼ਟ ਕਿਨ ਮਾਹੇ ਬਿਦਾਰੇ ਨੋ ਇਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ

ਹੈ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਘਰ ਸਤਿਸੰਗ ਜੀ ਨੂੰ ਸਮੇਂ ਦੇ ਲਿਹਾਜ਼ ਨਾਲ ਕੀਰਤਨ ਦੀ ਸਮਾਪਤੀ ਹੋਈ ਹੈ ਜੀ। ਕੀਰਤਨ ਕਰਦਿਆਂ ਬੇਅੰਤ ਫੁੱਲਾਂ ਹੋਈਆਂ, ਆਪ ਗੁਰੂ ਸੰਗਤ ਬਖਸ਼ਣ ਯੋਗ ਹੋ, ਆਸ ਰੱਖਦੇ ਹਾਂ ਆਪ ਗਲਤੀ ਨਜ਼ਰਅੰਦਾਜ਼ ਕਰਦੇ ਬਖਸ਼ਣ ਦੀ ਕਿਰਪਾਲਤਾ ਕਰੋਗੇ ਜੀ। ਚੱਲ ਰਹੇ ਗੁਰਤਿਆਸ ਲੜੀਵਾਰ ਵਿਚਾਰ ਲੜੀਵਾਰ ਕਥਾ ਸਤਿਕਾਰਯੋਗ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਤਸ਼ਾਹ ਦੇ ਸਰਵ ਨੂੰ ਕਰੋ। ਜਿੰਨੇ ਵੀ ਸਤਸੰਗੀ ਗੁਰਬਾਣੀ ਗੁਰਸ਼ਬਦ ਨਾਲ ਜੁੜੇ ਹੋ, ਪਿਆਰ ਸਤਿਗੁਰ ਫਤਿਹ ਪ੍ਰਵਾਨ ਕਰੋ ਜੀ।
1: ਵਾਹਿਗੁਰੂ ਜੀ ਕਾ ਖਾਲਸਾ।

ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਕਰ ਅਨੁਰਾਗ ਸ੍ਰੀ ਗੁਰ ਸ਼ਬਦ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰਮਾ ਨਿਧਾਨ

0: ਰਹੇ ਸੁੰਦਰ ਦੀਵਾਨਾਂ ਵਿੱਚ ਸਬਾਏਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤਮਈ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜੱਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸੁਆਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਜੋ ਪਾਵਨ ਸਿੱਖ ਇਤਿਹਾਸ ਆਪਾਂ ਸਰਵਣ ਕਰਦੇ ਆ ਰਹੇ ਗੁਰੂ ਸਾਹਿਬਾਂ ਤੋਂ ਬਖਸ਼ਿਸ਼ਾਂ ਹੋਈਆਂ ਕੁਝ ਕੁ ਲਗਰਾਂ ਚੱਲੀਆਂ ਸਿੱਖੀ ਦੀਆਂ ਸਿੱਖੀ ਦੇ ਪ੍ਰਚਾਰ ਦੀਆਂ ਜਾਂ ਸੰਪਰਦਾਵਾਂ ਕਹਿ ਲਈਏ ਛੋਟੀਆਂ ਛੋਟੀਆਂ ਜੰਡਿਆਲੇ ਵਾਲੇ ਸੋ ਹਰ ਭਗਤ ਨਿਰੰਜਨੀ ਹੈ ਜਿਹੜੇ ਵਗਦੇ ਸਿੱਖ ਨਿਰੰਜਨੀ ਹੈ ਭਗਤ ਇਹਨਾਂ ਦੀ ਇਹ ਕਿੱਥੋਂ ਸ਼ੁਰੂਆਤ ਹੋਈ ਇਹ ਕਵੀ ਜੀ ਹੁਣ ਦਰਸਾ ਰਹੇ ਭਾਈ ਹੰਦਾਲ ਜੀ ਜ਼ਿਮੀਂਦਾਰ ਜੰਡਿਆਲੇ ਦੇ ਰਹਿਣ ਵਾਲਾ ਜਦੋਂ ਇਹਨੇ ਵਡਿਆਈ ਮਹਾਰਾਜ ਜੀ ਦੀ ਸੁਣੀ ਗੁਰੂ ਅਮਰਦਾਸ ਜੀ ਦੀ ਕੋਲ ਹੀ ਗੋਇੰਦਵਾਲ ਸਾਹਿਬ ਬਹੁਤਾ ਕੋਈ ਦੂਰ ਨਹੀਂ ਉੱਥੇ ਜਾ ਕੇ ਮਹਾਰਾਜ ਦਾ ਉਪਦੇਸ਼ ਲਿਆ ਸਿੱਖੀ ਧਾਰਨ ਕੀਤੀ ਚਰਨ ਅੰਮ੍ਰਿਤ ਲੈ ਕੇ ਅਤੇ ਫਿਰ ਉਪਦੇਸ਼ ਮਹਾਰਾਜ ਨੇ ਜੋ ਦਿੱਤਾ ਸੇਵਾ ਕਰਨ ਦਾ ਉਹਨੂੰ ਸੁਣ ਕੇ ਕਮਾਇਆ ਅਤੇ ਲੰਗਰਾਂ ਦੀਆਂ ਸੇਵਾ ਤਨ ਮਨ ਧਨ ਕਰਕੇ ਸਮਰਪਿਤ ਹੋ ਕੇ ਆਟਾ ਗੁੰਨਣ ਦੀ ਡਿਊਟੀ ਲੈ ਲਈ ਬਹੁਤ ਸੰਗਤ ਲੰਗਰ ਛਕਦੀ ਸਾਰਾ ਸਾਰਾ ਦਿਨ ਸੋ ਬਹੁਤ ਆਟਾ ਲੱਗਦਾ ਸੀ ਅੱਜ ਕੱਲ੍ਹ ਮਾਨ ਮਸ਼ੀਨਾਂ ਨਹੀਂ ਸੀ ਹੱਥੀਂ ਆਟਾ ਗੁੰਨਣਾ ਪੈਂਦਾ ਸੀ ਆਟਾ ਗੁੰਨਣ ਦੀ ਨਾਲ ਸੇਵਾ ਲੈ ਭਾਈ ਹਿੰਦਾਲ ਦਾ ਨਾਮ ਜ਼ਿਮੀਂਦਾਰ ਜੰਡਿਆਲੇ ਦਾ ਬਹੁਤ ਭਾਰੀ ਸੇਵਾ ਕਰਦਾ ਜਿਵੇਂ ਅੱਗੇ ਸਾਖੀ ਆ ਰਹੀ ਹੈ ਸਰਵਣ ਕਰਨਾ ਕਰੀਏ ਜੀ
1: ਪਾਇਓ ਉਪਦੇਸ਼ ਬੇਸ ਗੁਰੂ ਤਾ ਕਮਾਇਓ ਤਿਨ
0: ਗੁਰੂ ਅਮਰਦਾਸ ਮਹਾਰਾਜ ਜੀ ਤੋਂ ਉਪਦੇਸ਼ ਲੈ ਕੇ ਅਤੇ ਫਿਰ ਇਹਨੇ ਕਮਾਉਣਾ ਕੀਤਾ ਹੈ ਭਾਵ ਉਸੇ ਤਰ੍ਹਾਂ ਸੇਵਾ ਲੰਗਰ ਦੀ ਵਿੱਚ ਜੁੱਟ ਪਿਆ ਹੈ ਅਤੇ ਨਾਲ ਗੁਰਮੰਤਰ ਮੂਲ ਮੰਤਰ ਦਾ ਅਭਿਆਸ ਕਰਦਾ ਹੈ
1: ਪਇਓ ਸ਼ੁੱਧ ਬੁੱਧ ਜਪ ਤਪ ਕੋ ਅਗਾਰ
0: ਹੈ ਬੁੱਧੀ ਪੂਰੀ ਸ਼ੁੱਧ ਹੋ ਗਈ ਵਿਕਾਰਾਂ ਵਾਲੀ ਮਤ ਮਰ ਗਈ ਆਤਮ ਵਿਛੈਣੀ ਆਤਮਾ ਦੇ ਵਿਸ਼ੇ ਦਾ ਨਿਰਣਾ ਕਰਨ ਵਾਲੀ ਸ਼ੁੱਧ ਬੁੱਧੀ ਵਾਹਿਗੁਰੂ ਪਾਤਸ਼ਾਹ ਰਾਜਾ ਜੋ ਇੱਕ ਰਾਸ ਹਿਰਦੇ ਦੇ ਵਿੱਚ ਹੈ ਸਾਰਿਆਂ ਦੇ ਉਹ ਪਾਤਸ਼ਾਹ ਨੂੰ ਪਾਉਣ ਵਾਲੀ ਸ਼ੁੱਧ ਬੁੱਧੀ ਪਟਰਾਣੀ ਦੀ ਨਿਆਈ ਮੰਨੀ ਹੈ ਵਿਦਵਾਨ ਅਧਿਆਤਮਕ ਪੱਖ ਦੇ ਮਹਾਂਪੁਰਖਾਂ ਨੇ ਵੀ ਇਹ ਜਿਵੇਂ ਪਟਰਾਣੀ ਹੁੰਦੀ ਨਾ ਰਾਜੇ ਨੂੰ ਪਾ ਲੈਂਦੀ ਹੈ ਜਿਵੇਂ ਇਹ ਜਦੋਂ ਪ੍ਰਾਪਤ ਹੋ ਜਾਂਦੀ ਆਤਮ ਵਿਛੈਣੀ ਬੁੱਧੀ ਪੂਰੀ ਸ਼ੁੱਧ ਨਿਰਛਲ ਨਿਸ਼ਕਪਟ ਵਿਕਾਰ ਤੋਂ ਰਹਿਤ ਇੰਦਰੀਆਂ ਦੇ ਰਸਾਂ ਕਸਾਂ 'ਚੋਂ ਨਿਕਲ ਕੇ ਆਤਮਾ ਦੇ ਵਿੱਚ ਇਹਦਾ ਆਤਮਾ ਦੇ ਆਨੰਦ ਦਾ ਨਿਰਣਾ ਕਰ ਫਿਰ ਇਹ ਪਾਤਸ਼ਾਹ ਦਾ ਪਾਤਸ਼ਾਹ ਰਾਜੇ ਨੂੰ ਇਹ ਪਟਰਾਣੀ ਹੋ ਕੇ ਆਤਮ ਵਿਛੈਣੀ ਬੁੱਧੀ ਪਾ ਲੈਂਦੀ ਹੈ ਬੁੱਧੀ ਵੀ ਬਦਲਣੀ ਪੈਂਦੀ ਹੈ ਮਨ ਸਾਫ਼ ਹੋ ਜਾਂਦਾ ਬੁੱਧੀ ਵੀ ਬਦਲ ਜਾਂਦੀ ਹੈ ਉਹ ਜੇ ਫੈਸਲੇ ਬੁੱਧੀ ਲੈਂਦੀ ਸੋ ਕਹੋ ਕਬੀਰ ਬੁੱਧ ਬਦਲੀ ਮੇਰੀ ਬੁੱਧ ਬਦਲੀ ਸਿੱਧ ਪਾਈ ਇਹ ਹੀ ਕਹਿੰਦੇ ਸਿੱਧੀ ਪਾਈ ਜਿਹੜੀ ਬੁੱਧੀ ਬਦਲ ਗਈ ਹੋਰ ਰਿਧੀਆਂ ਸਿੱਧੀਆਂ ਦੇ ਵਿੱਚ ਮੈਂ ਨਹੀਂ ਪੈਣ ਵਾਲਾ ਕਬੀਰ ਸਾਹਿਬ ਜੀ ਐਸੀ ਬਖਸ਼ਿਸ਼ ਹੋਈ ਇਹਨਾਂ 'ਤੇ ਭਾਈ ਹਿੰਦਾਲ ਜੀ 'ਤੇ ਭਇਓ ਸ਼ੁੱਧ ਬੁੱਧ ਜਪ ਤਪ ਕੋ ਅਗਾਰ ਹੈ ਸ਼ੁੱਧ ਬੁੱਧੀ ਹੋ ਗਈ ਗਿਆਨ ਵਾਲੀ ਗਿਆਨ ਨੂੰ ਹਾਸਲ ਕਰਨ ਵਾਲੀ ਅਤੇ ਜਪ ਤਪ ਦਾ ਅਗਾਰ ਘਰ ਬਣ ਗਿਆ ਹੁਣ ਜਪ ਤਪ ਇੱਕ ਤਾਂ ਹਰ ਵੇਲੇ ਵਾਹਿਗੁਰੂ ਦਾ ਨਾਮ ਆ ਰਸਨਾ 'ਤੇ ਸੋ ਤਨ ਕਰਕੇ ਹੱਥਾਂ ਪੈਰਾਂ ਕਰਕੇ ਸੇਵਾ ਰਹਿ ਗਈ ਰਸਨਾ ਅਤੇ ਜ਼ੁਬਾਨ ਅਤੇ ਗੁਰੂ ਦਾ ਜਾਪ ਆ ਨਾਮ ਆ ਅਤੇ ਤਨ ਮਨ ਤਨ ਕਰਕੇ ਹੱਥਾਂ ਪੈਰਾਂ ਨਾਲ ਸੇਵਾ ਕਰਦਾ ਹੈ ਇਉਂ ਜਪ ਤਪ ਦਾ ਘਰ ਹੀ ਬਣ ਗਿਆ ਇਹਦਾ ਸਰੀਰ ਭਾਈ ਹੰਦਾਲ ਜੀ ਦਾ
1: ਇੱਕ ਦਿਨ ਸ੍ਰੀ ਗੁਰੂ ਲੰਗਰ ਮੈਂ ਆਏ ਜਬ
0: ਇੱਕ ਦਿਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਲੰਗਰ ਵਿੱਚ ਫੇਰਾ ਮਾਰਨ ਆਏ ਨੇ ਨਾ ਸੋ ਧਿਆਨ ਰੱਖਦੇ ਸਨ ਮਹਾਰਾਜ ਸਭ ਕਾਰਜ ਸਹੀ ਹੋ ਰਹੇ ਨੇ ਲੰਗਰ ਸਹੀ ਟਾਈਮ ਨਾਲ ਬਣ ਰਿਹਾ ਠੀਕ ਬਣ ਰਿਹਾ ਹੈ ਸੰਗਤਾਂ ਵਾਸਤੇ ਭੋਜਨ ਸੋ ਇਸ ਤਰੀਕੇ ਨਾਲ ਸਾਰੀ ਨਿਗਰਾਨੀ ਮਹਾਰਾਜ ਰੱਖਦੇ ਸੀ ਭਾਵੇਂ ਸਿੱਖ ਹੁੰਦੇ ਸੀ ਜ਼ਿੰਮੇਵਾਰ, ਪਰ ਫਿਰ ਵੀ ਆਪ ਗੇੜਾ ਰੱਖਦੇ ਪਾਤਸ਼ਾਹ। ਜਦੋਂ ਆਏ ਹਨ ਲੰਗਰ ਦੇ ਵਿੱਚ, ਸਾਰੇ ਚੈੱਕ ਕਰਦੇ ਹੋਏ ਘੁੰਮਦੇ ਹੋਏ, ਉਸ ਵੇਲੇ ਭਾਈ ਹਿੰਦਾਲ ਜੀ ਉਸ ਵੇਲੇ ਵੀ ਆਟਾ ਗੁੰਨ ਰਹੇ ਸੀ, ਡਿਊਟੀ ਆਪਣੀ ਦੇ ਰਹੇ ਸੀ ਪੂਰੀ, ਅਤੇ ਆਟਾ ਗੁੰਨ ਰਹੇ ਸੀ, ਪਾਣੀ ਪਾਇਆ ਹੋਇਆ ਆਟੇ ਦੇ ਵਿੱਚ, ਅਤੇ ਹੱਥ ਲਿਬੜੇ ਹੋਏ ਸਨ।
1: ਕੱਟ ਮੈਂ ਤ੍ਰਿਕੋਣ ਪੱਟ ਠੱਟੇ ਹੋ ਤਾਂ ਸੂਜਨੇ ਜਿਉਂ,
0: ਅਤੇ ਨਾਲ ਲੱਕ ਦੇ ਦੁਆਲੇ ਬੰਨ੍ਹ ਕੇ ਤ੍ਰਿਕੋਣਾ ਜਿਹੜਾ ਸੀ ਨਾ ਪਰਨਾ, ਲੱਕ ਦੇ ਦੁਆਲੇ ਬੰਨ੍ਹ ਕੇ ਫਿਰ ਤਾਂ ਨੂੰ ਕੱਢਿਆ ਹੋਇਆ ਸੀ, ਅਤੇ ਕੋਣਾ ਜਿਹਾ ਪਰਨਾ ਜਿਵੇਂ ਬਣਾ ਕੇ, ਅਤੇ ਉਹ ਪਰਨੇ ਦੀ ਨਿਆਈ ਕਮਰ ਕਸਾ ਕੀਤਾ ਹੋਇਆ ਸੀ, ਅਤੇ ਕੋਣਾ ਜਿਹਾ ਬਣਾ ਕੇ
1: ਆਟੇ ਸੰਗ ਹੱਥ ਭਰ ਰਹੇ ਥੇ ਪਛਾਨੀਏ,
0: ਅਤੇ ਆਟੇ ਦੇ ਨਾਲ ਹੱਥ ਭਰੇ ਹੋਏ ਸੀ, ਗਿੱਲੇ ਆਟੇ ਨਾਲ ਸਾਰੇ ਹੱਥ ਜਿਹੜੇ ਲਿਬੜੇ ਹੋਏ ਸਨ।
1: ਯਾ ਤੈਨੇ ਜੇ ਕਰ ਤੈਨੇ ਪੀਠ ਪਰ ਧਰ ਕਰ,
0: ਇਸ ਕਰਕੇ ਨੇ ਵੀ ਹੁਣ ਮੈਂ ਆਟੇ ਨਾਲ ਲਪਟੇ ਹੋਏ ਹੱਥ, ਜੇ ਗੁਰੂ ਮਹਾਰਾਜ ਆ ਗਏ ਨੇ ਚਰਨਾਂ 'ਤੇ ਹੱਥ ਲਾ ਕੇ ਮੱਥਾ ਟੇਕਦੇ ਸੀ ਸਿੱਖ ਦਮੇ ਪੈ ਕੇ ਧਰਤੀ 'ਤੇ, ਅਤੇ ਜੇ ਹੁਣ ਮੈਂ ਮਹਾਰਾਜ ਚਰਨਾਂ ਨੂੰ ਹੱਥ ਆਟੇ ਵਾਲੇ ਹੱਥ ਲਾ ਦਿੱਤੇ, ਅਤੇ ਫਿਰ ਚਰਨ ਲਿਪ ਮਹਾਰਾਜ ਦੇ ਲਿਪਟ ਲਈ, ਇਹ ਤੁਹੀਨ ਹੋਵੇ। ਇਹ ਵਿਚਾਰ ਕੇ ਬਹੁਤ ਨੀਵਾਂ ਹਿਰਦਾ ਸੀ, ਅਤੇ ਉਸ ਵੇਲੇ ਮਰਯਾਦਾ ਨੂੰ ਰੱਖਦੇ ਹੋਏ, ਸਨਮਾਨ ਵੀ ਸਤਿਕਾਰ ਵੀ ਰੱਖਦੇ ਹੋਏ, ਬੜੀ ਸੂਝ ਬੂਝ ਨਾਲ ਆਟੇ, ਸੋ ਨਿੱਜ ਕਰ ਤਿੰਨ ਪੀਠ ਪਰ ਧਰ, ਜਾਂ ਤਾਂ ਨਿੱਜ ਕਰ ਤਿੰਨ ਪੀਠ ਪਰ ਧਰ ਕਰ, ਇਸ ਕਰ ਇਸ ਵਾਸਤੇ ਆਪਣੇ ਹੱਥ ਪਿੱਛੇ ਕਰ ਲਏ, ਲਿਬੜੇ ਹੋਏ ਉਵੇਂ ਪਿੱਛੇ ਆਏ ਜੇ ਆਪਾਂ ਕਰ ਲੈਂਦੇ ਹਾਂ, ਪਿੱਛੇ ਕਰਕੇ ਆਪਣੀ ਪਿੱਠ 'ਤੇ ਰੱਖ ਕੇ ਦੋਵੇਂ ਹੱਥ ਆਠੇ ਨਾਲ ਲਿਬੜੇ ਹੋਏ,
1: ਸੀਸ ਧਰਿਆ ਗੁਰੂ ਕੇ ਪੰਦਾ ਬਜ ਮੈਂ ਮਾਨੀਏ,
0: ਅਤੇ ਨੀਵਾਂ ਹੋ ਕੇ ਗੋਡੇ ਧਰਤੀ 'ਤੇ ਲਾ ਕੇ, ਪਹਿਲਾਂ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਚਰਨਾਂ 'ਤੇ ਆਪਣਾ ਸਿਰ ਰੱਖ ਦਿੱਤਾ, ਇਕੱਲਾ ਮੱਥਾ ਲਾ ਦਿੱਤਾ ਹੈ,
1: ਹੇਰ ਕੱਟ ਸੂਜਨਾ ਉਹ ਪੀਠ ਪਰ ਹੱਥ ਧਰੇ,
0: ਅਤੇ ਜਦੋਂ ਮਹਾਰਾਜ ਨੇ ਵੇਖਿਆ ਹੱਥ ਉੱਪਰਲੇ ਪਾਸੇ ਆ ਗਏ ਨਾ, ਸੀਸ ਨੀਵਾਂ ਹੋ ਗਿਆ, ਪਿੱਠ ਦੇ ਉੱਪਰ ਰੱਖੇ ਹੋਏ ਹੱਥ ਵੇਖੇ, ਦੋਵੇਂ ਜੁੜੇ ਹੋਏ ਇਕੱਠੇ ਹੋਏ ਆਟੇ ਨਾਲ ਲਿਬੜੇ ਹੋਏ, ਅਤੇ ਉਹ ਪਰਨਾ ਅਤੇ ਕੋਣਾ ਜਿਹਾ ਬੰਨਿਆ ਵੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ
1: ਹੋਏ ਗੁਰੂ ਮੋਦ ਕਰਿਓ ਬਚਨ ਮਹਾਨੀਏ,
0: ਬਹੁਤ ਆਨੰਦ ਵਿੱਚ ਆ ਕੇ ਗੁਰੂ ਅਮਰਦਾਸ ਜੀ ਹੱਸੇ ਮੁਸਕਰਾਏ, ਅਤੇ ਬਹੁਤ ਖੁਸ਼ ਹੋ ਕੇ ਫਿਰ ਬਚਨ ਕਰਨਾ ਕੀਤਾ ਹੈ,
1: ਕੀਆ ਕਰੋ ਐਸ ਹੀ ਹਮੇਸ਼ ਤਮ ਬੰਧਨ।
0: ਐ ਭਾਈ ਹੰਦਾਲ ਜੀ, ਤੁਸਾਂ ਨੇ ਜਦੋਂ ਅਸੀਂ ਆਈਏ ਨਾ, ਤੁਸਾਂ ਨੇ ਇਸੇ ਤਰ੍ਹਾਂ ਹੀ ਮੱਥਾ ਟੇਕਣਾ ਜਿਵੇਂ ਅੱਜ ਟੇਕਿਆ ਹੈ, ਬੜਾ ਸਾਨੂੰ ਚੰਗਾ ਲੱਗਾ, ਬੜੀ ਭਾਵਨੀ ਹੈ ਤੁਹਾਡੇ ਅੰਦਰ,
1: ਉਹ ਕੱਟ ਮੈਂ ਰੱਖਤ ਰਹੋ ਸੂਜਨਾ ਇਹ ਦਾਨੀ ਹੈ,
0: ਪਰ ਇਸੇ ਤਰ੍ਹਾਂ ਲੱਕ ਦੇ ਨਾਲ ਇੱਦਾਂ ਹੀ ਤੁਸਾਂ ਇਹ ਪਰਨਾ ਵਲ ਕੇ ਰੱਖਣਾ ਵਾ, ਇਹਨੂੰ ਵੀ ਬਦਲਣਾ ਨਹੀਂ, ਤਿੰਨ ਕੋਨਾ ਜਿਹਾ ਬਣਾ ਕੇ ਜੇ ਬੰਨਿਆ ਹੋਇਆ ਬੜਾ ਸੋਹਣਾ ਲੱਗਦਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਦਾਂ ਹੀ ਪਰਨਾ ਰੱਖਣਾ, ਅਤੇ ਇੱਦਾਂ ਹੀ ਤੁਸਾਂ ਨੇ ਸਾਨੂੰ ਮੱਥਾ ਟੇਕਣਾ ਪਿੱਛੇ ਹੱਥ ਕਰਕੇ ਹੀ,
1: ਹੋਏ ਗੁਰ ਖੁਸ਼ ਨੇ ਜੇ ਕਰ ਧਰ ਤਾਂ ਕੇ ਸਿਰ,
0: ਫੋਟੋ ਵੀ ਬਣੀ ਹੋਈ ਬੜੀ ਪਿਆਰੀ ਲੱਗਦੀ ਹੈ ਇਸ ਤਰ੍ਹਾਂ ਮੱਥਾ ਟੇਕਦਿਆਂ ਦੀ ਭਾਈ ਹੰਦਾਲ ਜੀ ਦੀ, ਅਤੇ ਸੱਚੇ ਪਾਤਸ਼ਾਹ ਨੇ ਖੁਸ਼ ਹੋ ਕੇ ਆਪਣਾ ਹੱਥ ਇਹਦੇ ਸਿਰ ਦੇ ਉੱਪਰ ਰੱਖ ਕੇ ਫਿਰ ਮਿਹਰ ਭਰਿਆ ਹੱਥ,
1: ਬਖਸ਼ ਕੇ ਮੰਜੀ ਕਰਿਓ ਸਿੱਧ ਪਰ ਸਿੱਧ ਸੋ,
0: ਫਿਰ ਮਹਾਰਾਜ ਨੇ ਕਿਹਾ ਤੁਹਾਡੀ ਸੇਵਾ ਪ੍ਰਵਾਨ ਹੋ ਗਈ ਭਾਈ ਹਿੰਦਾਲ ਜੀ, ਜਾਓ ਹੁਣ ਮੰਜੀ ਬਖਸ਼ ਦਿੱਤੀ, ਪ੍ਰਚਾਰਕ ਥਾਪ ਦਿੱਤਾ, ਹੁਣ ਉੱਚੇ ਥਾਂ ਬੈਠਿਆ ਕਰੋ ਸੰਗਤ ਵਿੱਚ, ਸਟੇਜ ਲਾ ਕੇ ਮੰਜੀ ਢਾਹ ਕੇ ਬੈਠਣਾ, ਅਤੇ ਗੁਰੂ ਨਾਨਕ ਦੇ ਮਤ ਦਾ ਪ੍ਰਚਾਰ ਕਰਨਾ ਵਾ, ਤੁਸਾਂ ਨੇ ਬ੍ਰਹਮ ਗਿਆਨ ਦੇ ਦਿੱਤਾ ਹਿਰਦੇ ਵਿੱਚ, ਸੱਚੇ ਪਾਤਸ਼ਾਹ ਜੀ ਨੇ 22 ਮੰਜੀਆਂ ਗੁਰਸਿੱਖਾਂ ਨੂੰ ਬਖੀਆਂ ਸਨ, 22 ਬ੍ਰਹਮ ਗਿਆਨੀ ਬਣਾਏ ਸਨ, ਉਹਨਾਂ ਵਿੱਚੋਂ ਭਾਈ ਹੰਦਾਲ ਜੀ ਨੂੰ ਇੱਕ ਮੰਜੀ ਦਿੱਤੀ, ਜਿਨ੍ਹਾਂ ਨੇ ਸੇਵਾ ਸਿਮਰਨ ਕਰਕੇ ਸੱਚੇ ਪਾਤਸ਼ਾਹ ਜੀ ਨੂੰ ਪ੍ਰਸੰਨ ਕੀਤਾ ਸੀ। ਮਹਾਰਾਜ ਨੇ ਅਧਿਕਾਰੀ ਜਾਣ ਕੇ ਇਹਨਾਂ ਨੂੰ ਵੀ ਬਖਸ਼ ਕੇ ਮੰਜੀ ਕਰਿਓ ਸਿੱਧ ਪਰ ਸਿੱਧ ਸੋ, ਇਹਨਾਂ ਵੀ ਮੰਜੀ ਬਖਸ਼ ਕਰਕੇ ਇਹਨਾਂ ਨੂੰ ਸ਼ਕਤੀਵਾਨ ਸਿੱਧ ਅਤੇ ਪ੍ਰਸਿੱਧ ਮਸ਼ਹੂਰ ਕਰ ਦਿੱਤਾ ਸਾਰੇ ਸੰਗਤਾਂ ਵਿੱਚ, ਫਿਰ ਇਹਨਾਂ ਦਾ ਸਨਮਾਨ ਹੋ ਗਿਆ, ਜੈ ਜੈਕਾਰ ਕਰਾ ਦਿੱਤੀ,
1: ਕਰਨੇ ਜੇ ਕੰਮ ਗਿਆ ਧਾਮ ਸਵੈ ਹਿੰਦਾਲ, ਫਿਰ
0: ਇਸ ਤਰ੍ਹਾਂ ਭਾਈ ਹਿੰਦਾਲ ਬਖਸ਼ਿਸ਼ ਲੈ ਕੇ ਮਹਾਰਾਜ ਜੀ ਨੇ ਕਿਹਾ ਸੀ ਤੁਸੀਂ ਆਪਣੇ ਪਿੰਡ ਜਾ ਕੇ ਪ੍ਰਚਾਰ ਕਰੋ, ਉੱਥੇ ਜਾ ਕੇ ਜਾਓ, ਇੱਥੇ ਤਾਂ ਗੁਰੂ ਘਰ ਹੋ ਹੀ ਜਾਂਦਾ ਪ੍ਰਚਾਰ, ਹੁਣ ਤੁਸੀਂ ਆਪਣੇ ਇਲਾਕੇ ਵਿੱਚ ਭਾਈ ਹੰਦਾਲ ਜੀ ਉੱਥੇ ਸਿੱਖੀ ਵੰਡੋ ਮੰਜੀ ਲਾ ਫਿਰ ਇਹ ਆਪਣੇ ਘਰ ਗਿਆ

0: ਮਨ ਬਾਣੀ ਸਰੀਰ ਕਰਕੇ ਫਿਰ ਉਪਰਾਮਤਾ ਆ ਗਈ ਹੈ।
1: ਫਿਰ ਦੇਸ਼ ਮੈਂ ਕਰਤ ਸਤ ਸੰਗ ਬਹੁ ਕਾਲ।
0: ਸੋ ਦੇਸ਼ਾਂ ਦੇਸ਼ਾਂ ਵਿੱਚ ਇਲਾਕਿਆਂ ਵਿੱਚ ਇਹਨੇ ਘੁੰਮਣਾ ਕੀਤਾ ਹੈ ਤੇ ਬਹੁਤ ਫਿਰਿਆ। ਫਿਰਦਿਆਂ ਸਤ ਸੰਗਤ ਕੀਤੀ ਬਹੁਤ ਲੰਬਾ ਸਮਾਂ। ਸਤ ਸੰਗਤ ਜਿੱਥੇ ਵੀ ਰਿਹਾ, ਜਿੱਥੇ ਪੜਾਅ ਕੀਤਾ, ਸਤ ਸੰਗਤ ਕੀਤੀ ਹੈ, ਨਾਮ ਜਪਿਆ ਤੇ ਜਪਾਇਆ ਹੈ।
1: ਸ ਅਮੰਗ ਰੰਗਿਆ ਮਨ ਗੁਣੇ ਨਿਦਸਾ।
0: ਸੋ ਸ਼ਹਿਤ ਉਮੰਗ ਦੇ ਉਤਸ਼ਾਹ ਦੇ ਆਪਣੇ ਮਨ ਨੂੰ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਦੇ ਨਾਮ ਨਾਲ ਰੰਗਿਆ। ਉਹ ਰੰਗ ਨਹੀਂ ਲੱਥਣ ਦਿੱਤਾ ਜੋ ਗੁਰੂ ਅਮਰਦਾਸ ਮਹਾਰਾਜ ਜੀ ਨੇ ਚਾੜਿਆ। ਸੋ ਉਹ ਮਨ ਆਪਣੇ ਮਨ ਨੂੰ ਉਤਸ਼ਾਹ ਨਾਲ ਨਾਮ ਜਪਦਾ ਜਪਾਉਂਦਾ ਹੋਇਆ ਸਤਸੰਗਤ ਲਾਉਂਦਾ ਹੈ, ਇਹਨੇ ਰੰਗਿਆ ਹੈ।
1: ਫਿਰ ਗੁਰੂ ਪੰਚਮ ਕੇ ਪਾਸ ਆਏ ਰਹੋ ਖਾਸ।
0: ਫਿਰ ਕੁਝ ਸਮਾਂ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਬਾਅਦ ਅਤੇ ਫਿਰ ਸਾਧ ਸੰਗਤ ਜੀ ਪੰਚਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਕੋਲ ਆ ਕੇ ਇਹਨੇ ਰਹਿਣਾ ਕੀਤਾ ਹੈ।
1: ਕਰੀ ਸੇਵ ਸੁਖ ਰਾਸ ਕੇਰੀ ਪਇਓ ਸਿੱਧ ਸੋ।
0: ਸੋ ਕਰੀ ਸੇਵ ਸੁਖ ਰਾਸ, ਸੁੱਖਾਂ ਦੇ ਖਜ਼ਾਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਹੁਤ ਭਾਰੀ ਸੇਵਾ ਕਰਨਾ ਕੀਤੀ ਹੈ।
1: ਜਾਏ ਕਿਆ ਜੰਡਿਆਲੇ ਰਹੋ ਮੋਦ ਹੈ ਵਿਸਾਲੇ। ਫਿਰ
0: ਭਇਓ ਸਿੱਧ ਸੋਓ, ਫਿਰ ਉਹ ਸਿੱਧ ਸ਼ਕਤੀਵਾਨ ਹੋ। ਫਿਰ ਪਹਿਲਾਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਖੁਸ਼ੀ ਲਈ ਅਤੇ ਫਿਰ ਉਸ ਤੋਂ ਬਾਅਦ ਤੁਰ ਫਿਰ ਕੇ ਪ੍ਰਚਾਰ ਕੀਤਾ ਜੋ ਮਹਾਰਾਜ ਨੇ ਆਗਿਆ ਕੀਤੀ ਸੀ ਵੀ ਗ੍ਰਹਿਸਥ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਧਾਰਨ ਕੀਤਾ ਹੈ, ਘਰ ਵਿੱਚ ਆ ਕੇ ਗ੍ਰਹਿਸਥ ਆਸ਼ਰਮ ਨੂੰ ਵੀ ਪਹਿਨਾਇਆ ਇਹ ਧਰਮ ਨੂੰ, ਫਿਰ ਵਿਚਰ ਕੇ ਪ੍ਰਚਾਰ ਕੀਤਾ। ਫਿਰ ਆਪਣੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਸਮੇਂ ਆਪ ਜੀ ਨੇ ਆ ਕੇ ਬਹੁਤ ਭਾਰੀ ਸੇਵਾ ਕੀਤੀ, ਗੁਰੂ ਘਰ ਦੇ ਵਿੱਚ ਰਹਿਣ ਲੱਗੇ ਹਨ।
1: ਜਾਏ ਕਹਿ ਜੰਡਿਆਲੇ ਰਹੇ ਮੋਦ ਹੈ ਵਿਸਾਲੇ। ਫਿਰ
0: ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਕਿਹਾ ਭਾਈ ਹੰਦਾਲ ਜੀ, ਤੁਹਾਡੀ ਸੇਵਾ ਪ੍ਰਵਾਨ ਹੈ ਅਤੇ ਤੁਸੀਂ ਜਾ ਕੇ ਆਪਣੇ ਇਲਾਕੇ ਵਿੱਚ ਹੀ ਪ੍ਰਚਾਰ ਕਰੋ। ਜੰਡਿਆਲਾ ਇਹਨਾਂ ਦਾ ਪਿੰਡ ਸੀ, ਜਾ ਕੇ ਫਿਰ ਆਪਣੇ ਘਰ ਜੰਡਿਆਲੇ ਬੜੇ ਆਨੰਦ ਨਾਲ ਕਿੰਨਾ ਸਮਾਂ ਮਗਰਲੀ ਉਮਰ ਰਹਿਣਾ

0: ਜਦੋਂ ਮਿਲਦੇ ਸੀ ਇੱਕ ਦੂਜੇ ਸਤਸੰਗਤ ਲਾਉਂਦੇ ਸੀ, ਇਹ ਬੋਲਾ ਇਹਨਾਂ ਨੇ ਰੱਖਿਆ ਸੀ, ਇਹ ਬੋਲਦੇ ਸੀ, ਉਚਾਰਦੇ ਸੀ। ਜਦੋਂ ਕੋਈ ਬੋਲਦਾ ਸੀ ਜਿਵੇਂ ਆਪਾਂ ਫਤਿਹ ਬੁਲਾਉਂਦੇ ਹਾਂ, ਇਹ ਨਿਰੰਜਨ ਸਤ ਕਰਤਾਰ ਕਹਿੰਦੇ ਸਨ।
1: ਸਤ ਸੰਗੀਤਾਂ ਕੇ ਪਏ ਜਈ ਨਰ ਨਰ ਔਰ
0: ਜਿੰਨੇ ਇਹਨਾਂ ਦੇ ਹੋਰ ਸਤ ਸੰਗੀ ਪੁਰਸ਼ ਇਸਤਰੀਆਂ ਹੋਏ ਹਨ, ਜਿਨ੍ਹਾਂ ਨੇ ਇਹਨਾਂ ਤੋਂ ਨਾਮ ਦਾ ਦਾਹ ਲਿਆ ਹੈ।
1: ਕਹਿਤ ਨਿਰੰਜਨ ਕਰਤਾਰ ਹੀ ਅਚਾਰ ਸੋ,
0: ਉਹ ਸਾਰੇ ਇਸ ਤਰ੍ਹਾਂ ਨਿਰੰਜਨ ਕਰਤਾਰ, ਨਿਰੰਜਨ ਕਰਤਾਰ ਜਦੋਂ ਮਿਲਦੇ ਸੀ ਨਾ, ਇਹ ਬੋਲਾ ਬੋਲਦੇ ਸਨ।
1: ਯਹੀ ਤਾਂ ਨਿਰੰਜਨੀ ਹੈ ਲਾਗੇ ਲੋਗੇ ਕਹਿਣ ਤਿੰਨ,
0: ਇਸੇ ਵਾਸਤੇ ਇਹਨਾਂ ਨੂੰ ਕਹਿੰਦੇ ਫਿਰ ਲੋਕ ਨਿਰੰਜਨੀ ਹੈ ਕਹਿਣ ਲੱਗ ਪਏ, ਇਹ ਨਿਰੰਜਨੀ ਹੈ ਭਗਤ ਨੇ।
1: ਪਏ ਮਸ਼ਹੂਰ ਨਿਰੰਜਨੀ ਸਾਰ ਸੋ,
0: ਇਉਂ ਸਾਰੇ ਉਹ ਜਿਹੜੇ ਇਹਨਾਂ ਦੇ ਪੈਰੋਕਾਰ ਸੀ ਨਾ ਭਾਈ ਹਿੰਦਾਲ ਜੀ ਦੇ, ਸਤਸੰਗਤ ਕਰਨ ਵਾਲੇ, ਉਹ ਨਿਰੰਜਨੀ ਹੈ ਕਰਕੇ ਮਸ਼ਹੂਰ ਹੋ ਗਏ। ਨਿਰੰਜਨ ਵਾਹਿਗੁਰੂ ਦਾ ਹੀ ਨਾਮ ਹੈ, ਸੱਚੇ ਪਾਤਸ਼ਾਹ ਦਾ। ਸੋ ਇਹ ਜਿਹੜਾ ਨਿਰੰਜਨ ਜੋ ਕਾਲਖ ਅਗਿਆਨ ਤੋਂ ਰਹਿਤ ਹੈ, ਕਾਲਖ ਅਗਿਆਨ ਦੇ ਹਨੇਰੇ ਤੋਂ ਰਹਿਤ, ਜੋਤ ਸਰੂਪ ਹੈ, ਪ੍ਰਕਾਸ਼ ਸਰੂਪ ਹੈ, ਗਿਆਨ ਸਰੂਪ ਹੈ, ਉਹ ਵਾਹਿਗੁਰੂ ਪਰਮੇਸ਼ ਨਿਰੰਜਨ। ਜਿਸ ਵਾਹਿਗੁਰੂ ਦਾ ਸਰੂਪ ਖੇੜੇ ਵਾਲਾ ਹੈ, ਜਿਹਦੇ ਵਿੱਚ ਖੇੜਾ ਹੀ ਖੇੜਾ, ਆਨੰਦ ਹੀ ਆਨੰਦ, ਰੰਜ ਕੋਈ ਨਹੀਂ, ਦੁੱਖ ਕੋਈ ਨਹੀਂ, ਨਿਰੰਜਨ ਰੰਜ, ਰੰਜਨ ਹੁੰਦਾ ਦੁਖੀ ਹੋਣਾ, ਗੁੱਸੇ ਹੋਣਾ, ਜਿਵੇਂ ਸੁਭਾਅ ਮਨੁੱਖ ਦਾ ਰੋਸ ਆ ਜਾਣਾ। ਵਾਹਿਗੁਰੂ ਸੱਚੇ ਪਾਤਸ਼ਾਹ ਇੱਕ ਰਸ ਆ, ਉਹਦੇ ਵਿੱਚ ਕੋਈ ਰੋਸ ਨਹੀਂ, ਕੋਈ ਰੰਜ ਨਹੀਂ, ਖੇੜਾ ਸੀ, ਖੇੜਾ ਹੀ ਖੇੜਾ, ਆਨੰਦ ਹੀ ਆਨੰਦ ਹੈ।

0: ਇਹਦੇ ਨਾਮ ਨੇ ਭਾਈ, ਦੋਵੇਂ ਅਰਥੇ ਦੇ ਨਿਕਲਦੇ ਨੇ ਪਾਵਨ ਸ਼ਬਦ ਦੇ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਮਹਾਰਾਜ ਜੀ ਨੇ ਕਿਹਾ ਸੁਣਿਆ ਦੁੱਖ ਪਾਪ ਕਾ ਨਾਸ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਐਸਾ ਵਾਹਿਗੁਰੂ ਦਾ ਨਾਮ ਹੈ ਨਿਰੰਜਨ, ਅਕਾਲ ਪੁਰਖ ਵਾਹਿਗੁਰੂ। ਜਿਉਂ ਨਿਰੰਜਨੀ ਹੈ ਸਾਰ ਸੋ, ਇਹ ਸ਼ਬਦ ਲੈਂਦੇ ਸੀ ਮੂੰਹ 'ਤੇ ਚੜਿਆ ਹੋਇਆ ਸੀ, ਅਤੇ ਸਾਰੇ ਲੋਕ ਇਹਨਾਂ ਦੇ ਪੈਰੋਕਾਰ ਜਿਹੜੇ ਉਹ ਨਿਰੰਜਨੀ ਹੈ ਪ੍ਰਗਟ ਹੋ ਗਏ ਵੀ ਭਗਤ ਨਿਰੰਜਨੀ ਹੈ। ਕਹਿਣ ਲੱਗ ਪਏ ਇਹਨਾਂ ਨੂੰ ਹਰ ਭਗਤ ਨਿਰੰਜਨੀ ਹੈ।
1: ਨਥ ਆਣੇ ਤਾਲ ਕਾ ਮਾਨਿੰਦ ਗੰਗ ਜੀ ਕੇ ਮਨ।
0: ਇਹਨੇ ਆ ਕੇ ਭਾਈ ਹਿੰਦਾਲ ਜੀ ਨੇ ਆਪਣੇ ਨਗਰ ਮਹਾਰਾਜ ਤੋਂ ਬਖਸ਼ਿਸ਼ ਲੈ ਕੇ ਫਿਰ ਇੱਕ ਸਰੋਵਰ ਬਣਾਇਆ ਸੀ, ਬਹੁਤ ਵੱਡਾ ਸਰੋਵਰ ਖੁਦਵਾਇਆ, ਉਹਦੇ ਵਿੱਚ ਜਲ ਪਾਇਆ ਅਤੇ ਉਹਨੂੰ ਨੱਥੋਆਣਾ ਤਾਲ ਕਿਹਾ ਸੀ। ਨੱਥੋਆਣੇ ਤਾਲ ਮਨਿੰਦ ਗੰਗ ਜੀ ਕੇ ਮਨ ਹੈ, ਉਹ ਨੱਥੋਆਣੇ ਨੱਥੋਆਣਾ ਜਿਹੜਾ ਤਾਲ ਸੀ ਸਰੋਵਰ, ਉਹਨੂੰ ਗੰਗਾ ਦੇ ਬਰਾਬਰ ਹੀ ਮੰਨਦੇ ਸੀ ਵੀ ਇਹ ਗੰਗਾ ਤੋਂ ਘੱਟ ਨਹੀਂ ਹੈ।
1: ਮਰਦਿਓਂ ਕੇ ਹਾੜ ਦੇ ਤਾਂ ਹੀ ਵਿੱਚ ਡਰ ਸੋ,
0: ਜਿਵੇਂ ਲੋਕ ਗੰਗਾ 'ਤੇ ਫੁੱਲ ਪਾਉਣ ਜਾਂਦੇ ਸੀ ਨਾ ਮਰਿਆ ਬੰਦਿਆਂ ਦੇ ਚੜ੍ਹਾਈ ਕਰਨ ਤੋਂ ਬਾਅਦ, ਇਵੇਂ ਕਹਿੰਦੇ ਵੀ ਕਿਤੇ ਜਾਣ ਦੀ ਲੋੜ ਨਹੀਂ ਗੰਗਾ ਆਦਿਕ 'ਤੇ, ਇੱਥੇ ਹੀ ਤੁਸੀਂ ਇਹ ਅਸਥੀਆਂ ਜਲ ਪ੍ਰਵਾਹ ਕਰ ਦਿਓ, ਪ੍ਰਾਣੀਆਂ ਦਾ ਭਲਾ ਹੋ ਜਾਓ ਇਹ ਸਰੋਵਰ ਵਿੱਚ। ਇਹ ਇੱਥੇ ਹੀ ਫਿਰ ਅਸਥੀਆਂ ਜਿਹੜੀਆਂ ਸੀ ਉਹ ਸਰੋਵਰ ਦੇ ਵਿੱਚ ਹੀ ਪਾ ਦਿੰਦੇ ਸਨ।
1: ਜਬ ਪਈ ਜਬ ਹਿੰਦਾਲ ਪ੍ਰਲੋਕ ਪਧਾਰਾ,
0: ਜਦੋਂ ਇਹ ਭਾਈ ਹਿੰਦਾਲ ਜੀ ਆਪਣੀ ਉਮਰ ਭੋਗ ਕੇ ਪ੍ਰਲੋਕ ਨੂੰ ਚਲਿਆ ਗਿਆ।
1: ਵਿਧੀ ਚੰਦ ਸੁਤਤਾ ਕਾ ਭਾਰਾ,
0: ਇਹਦੇ ਅੱਗੇ ਪੁੱਤਰ ਹੋਇਆ ਵਿਧੀ ਚੰਦ, ਬੜਾ ਭਾਰੀ ਇਹ ਵੀ ਅਜਮਤ ਸੀ।
1: ਭਇਓ ਮਹੰਤ ਸੋ ਅਜਮਤ ਭਰਿਆ,
0: ਭਇਓ ਮਹੰਤ, ਇਹਨਾਂ ਤੋਂ ਬਾਅਦ ਉਹ ਮਹੰਤ ਹੋ ਗਿਆ ਅਤੇ ਇਹ ਵੀ ਅਜਮਤ ਨਾਲ ਕੁਝ ਥੋੜ੍ਹੀ ਬਹੁਤੀ ਸ਼ਕਤੀ ਇਹਦੇ ਵਿੱਚ ਵੀ ਭਰੀ ਸੀ ਆ ਗਈ।
1: ਬਹੁਤ ਲੋਕ ਨਿਕੋ ਨਿੱਜ ਸਿੱਖ ਕਰਿਆ,
0: ਇਹਨੇ ਬਹੁਤ ਲੋਕਾਂ ਨੂੰ ਆਪਣੇ ਨਵੇਂ ਚੇਲੇ ਬਣਾਇਆ, ਸਿੱਖ ਬਣਾਇਆ ਅੱਗੇ।
1: ਏਕ ਕੰਜਰੀ ਮੁਸਲਮਾਨੀ,
0: ਇਹਨੇ ਕੀ ਕੀਤਾ ਆਪਣੇ ਕਰੈਕਟਰ ਤੋਂ ਡਿੱਗ ਪਿਆ ਅਤੇ ਇਹਨੇ ਸਾਧ ਸੰਗਤ ਜੀ ਇੱਕ ਜੋ ਬੇਸਵਾ ਸੀ ਮੁਸਲਮਾਨੀ ਔਰਤ ਇਸਲਾਮ ਦੀ,
1: ਦਾਦ ਲਈ ਨੇ ਜੇ ਘਰ ਪ੍ਰਜਾਨੀ
0: ਮੁਸਲਮਾਨੀ, ਉਹਨੂੰ ਲਿਆ ਕੇ ਆਪਣੇ ਘਰ ਪਾ ਲਿਆ।
1: ਜਬ ਲੋਕ ਨੇ ਬਰਤਨ ਤਜ ਦਇਓ,
0: ਜਦੋਂ ਇਹਨੇ ਇਹ ਕੁਕਰਮ ਕੀਤਾ ਭਾਈ ਹਿੰਦਾਲ ਜੀ ਦੇ ਘਰੇ ਪੁੱਤਰ ਹੋ ਕੇ ਗੱਦੀ 'ਤੇ ਹੁੰਦਿਆਂ, ਤਾਂ ਉਸ ਵੇਲੇ ਸੰਗਤਾਂ ਨੇ ਇਹਦਾ ਫਿਰ ਲੋਕਾਂ ਨੇ ਜੇ ਭਾਵੇਂ ਇਹਦੇ ਪੈਰੋਕਾਰ ਮੰਨਣ ਵਾਲੇ ਉਹਨਾਂ ਬਾਈਕਾਟ ਕਰ ਦਿੱਤਾ, ਉਹਨਾਂ ਇਹਦਾ ਵਰਤਣਾ ਵਰਤਾਉਣਾ ਛੱਡ ਦਿੱਤਾ, ਇਹਦੇ ਨਾਲ ਵਰਤਣਾ ਇਹਦਾ ਤਿਆਗ ਕਰ ਦਿੱਤਾ।
1: ਕਾਮ ਵਿਧੀ ਚੰਦ ਫਿਰ ਇਹ ਕਹਿਓ,
0: ਫਿਰ ਵਿਧੀ ਚੰਦ ਨੇ ਵੇਖਿਆ ਵੀ ਹੁਣ ਤਾਂ ਮੇਰੀ ਬੰਦ ਹੀ ਹੋ ਗਿਆ ਕੰਮ, ਕੋਈ ਆਉਂਦਾ ਹੀ ਨਹੀਂ ਹੈ, ਕਰਮ ਕਰਨ ਵਾਲੇ ਦਾ ਹਾਲ ਇਹੀ ਹੁੰਦਾ ਨਾ, ਇਹ ਆਦਿ ਕਾਲ ਤੋਂ ਆਇਆ ਸੱਚ ਦੇ ਨਾਲ ਝੂਠ ਆਇਆ ਅਸਲ ਦੀ ਨਕਲ ਹੈ, ਇਸ ਕਰਕੇ ਸੌ ਇਹ ਜਨਮ ਸਾਖੀ ਕਿਉਂ ਵਿਗਾੜੀ ਹੈ। ਫਿਰ ਇਹਨਾਂ ਬਾਰੇ ਆਉਂਦਾ ਸਵਾਲ ਆਮ ਹੀ ਖੜਾ ਵੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਜਨਮ ਸਾਖੀ ਕਿਉਂ ਵਿਗਾੜੀ ਸੀ ਇਹਨਾਂ ਨੇ, ਉਹਦਾ ਕਾਰਨ ਦੱਸਦੇ, ਤਾਂ ਕਰਕੇ ਆਪਾਂ ਨੂੰ ਇਹ ਸਾਰੀ ਸਾਖੀ ਵਿਚਾਰਨੀ ਪੈਣੀ। ਸੋ ਕਾਮ ਵਿਧੀ ਚੰਦ ਫਿਰ ਜਾ ਕਰ, ਇਹਨੇ ਆਪਣੇ ਕਰਮ ਕਰਕੇ ਅਤੇ ਜਦੋਂ ਲੋਕਾਂ ਨੇ ਛੱਡ ਦਿੱਤਾ, ਪੰਥ ਨੇ ਇਹਨੂੰ ਤਿਆਗ ਦਿੱਤਾ, ਛੇਕ ਦਿੱਤਾ, ਫਿਰ ਇਹਨੇ ਆਪਣਾ ਆਪਣੇ ਲੋਕਾਂ ਵਿੱਚ ਵਿਸ਼ਵਾਸ ਬਣਾਉਣ ਵਾਸਤੇ, ਇਹ ਤੇਜ ਤਰਾਰ ਸੀ ਅਤੇ ਇਹਨੇ ਦੁਬਾਰਾ ਆਪਣੀ ਪੂਜਾ ਕਰਾਉਣ ਵਾਸਤੇ ਕੀ ਕੰਮ ਕੀਤਾ ਵੀ ਆਪਣੇ ਔਗਣਾਂ ਨੂੰ ਢੱਕਣ ਵਾਸਤੇ ਝੂਠ ਤੂਫਾਨ ਜਿਹੜੇ ਸੀ ਕਰਕੇ, ਅਤੇ ਜੋ ਜਨਮ ਸਾਖੀ ਸੀ ਮਹਾਰਾਜ ਸੱਚੇ ਪਾਤਸ਼ਾਹ ਦੀ,
1: ਜਨਮ ਸਾਖੀ ਗੁਰੂ ਨਾਨਕ ਕੇਰੀ,
0: ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਨਮ ਸਾਖੀ, ਉਦੋਂ ਭਾਈ ਬਾਲੇ ਵਾਲੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਭਾਈ ਪੈੜੇ ਮੁਖੇ ਨੂੰ ਲਿਖਾਰੀ ਲਾ ਕੇ ਸ੍ਰੀ ਹਜ਼ੂਰ ਸਾਹਿਬ ਲਿਖਵਾਈ ਸੀ, ਪਹਿਲੋਂ ਪਹਿਲ ਇਤਿਹਾਸ, ਅਤੇ ਉਹ ਜਨਮ ਸਾਖੀ ਜਿਹੜੀ ਸੀ ਉਹਦਾ ਇੱਕ ਅੱਧਾ ਕੋਈ ਉਤਾਰਾ ਹੋਇਆ ਸੀ, ਗੁਰਸਿੱਖਾਂ ਨੇ ਕਰ ਲਿਆ ਸੀ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ, ਉਹ ਇੱਕ ਇਹਨਾਂ ਨੂੰ ਮੰਜੀ ਮਿਲੀ ਕਰਕੇ ਅਤੇ ਬੋਸਾ ਦਾ ਭਾਈ ਹਿੰਦਾਲ ਜੀ ਕੋਲ ਇੱਕ ਪੋਥੀ ਹੋਵੇ ਇਹਨਾਂ ਉਤਾਰਾ ਜਿਹੜਾ ਸੀ, ਇਹਨਾਂ ਨੂੰ ਪੋਥੀ ਮਿਲ ਗਈ, ਜਿਸ ਕਰਕੇ ਇਹਨਾਂ ਬਾਰੇ ਆਉਂਦਾ ਵੀ ਇਹਨਾਂ ਨੇ ਉਹ ਵਿਗਾੜੀ ਹੈ ਅਤੇ ਜਨਮ ਸਾਖੀ ਗੁਰੂ ਨਾਨਕ ਕੇਰੀਓ ਜੇ ਸਾਖੀ ਜਨਮ ਸਾਖੀ ਸੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ
1: ਤਬ ਪੋਥੀ ਨਹਿ ਹੋਤੀ ਬਧੇਰੀ
0: ਉਦੋਂ ਪੋਥੀਆਂ ਬਹੁਤੀਆਂ ਨਹੀਂ ਲਿਖੀਆਂ ਗਈਆਂ ਸੀ ਇੱਕ ਦੋ ਹੀ ਸਨ ਹੱਥੀ ਲਿਖਣਾ ਪੈਂਦਾ ਸੀ
1: ਬੇਦੀ ਚੰਦ ਤੇ ਸਪੋਥੀ ਮਾਹੈ
0: ਉਹ ਤਾਰੇ ਨਹੀਂ ਬਹੁਤੇ ਹੋਏ ਸੀ ਤੇ ਕੇਵਲ ਇਹਨਾਂ ਕੋਲੇ ਸੀ ਵੱਡਿਆਂ ਵਡੇਰਿਆਂ ਨੇ ਸੇਵਾ ਕੀਤੀ ਮੰਜੀ ਮਿਲੀ ਕਰਕੇ ਤੇ ਲੋਕਾਂ ਨੂੰ ਪਤਾ ਸੀ ਬਿਧੀ ਚੰਦ ਤੇ ਸਪੋਥੀ ਮਾਂ ਹੈ ਇਹ ਬਿਧੀ ਚੰਦ ਨੇ ਕੀ ਕੀਤਾ ਉਹ ਪੋਥੀ ਦੇ ਵਿੱਚ ਜਨਮ ਸਾਖੀ ਵਿੱਚ ਇਤਿਹਾਸ ਚੋ
1: ਸਾਖੀ ਦੇਈ ਕੁਰ ਇਮਗਾਹੈ
0: ਇਸ ਤਰ੍ਹਾਂ ਆਪਣੇ ਔਗੁਣਾਂ ਨੂੰ ਢੱਕਣ ਵਾਸਤੇ ਨਾ ਚਤਰਾਈ ਵਰਤਦਿਆਂ ਹੋਇਆ ਵੀ ਲੋਕਾਂ ਵਿੱਚ ਮੇਰਾ ਫਿਰ ਸਨਮਾਨ ਬਣ ਜੇ ਅਤੇ ਮੈਂ ਉਹ ਜਨਮ ਸਾਖੀ ਪੜ੍ਹਾ ਦੂੰ ਫਿਰ ਸੋ ਆਪਣੇ ਔਗੁਣਾਂ ਨੂੰ ਢੱਕਣ ਵਾਸਤੇ ਝੂਠ ਤੇ ਝੂਠ ਜਿਵੇਂ ਬੰਦਾ ਬੋਲਦਾ ਹੈ ਇੱਕ ਕੁਕਰਮ ਨੂੰ ਦੱਬਣ ਵਾਸਤੇ ਹੋਰ ਕੁਕਰਮ ਕਰਦਾ ਪਾਪ ਕਰਦਾ ਇਵੇਂ ਨੇ ਸਾਖੀ ਦਾ ਹੀ ਕੂਰਮ ਗਾਹ ਹੈ ਇਹਨੇ ਇੱਕ ਇਸ ਤਰ੍ਹਾਂ ਝੂਠੀਆਂ ਸਾਖੀਆਂ ਲਿਖ ਦਿੱਤੀਆਂ
1: ਅਗਨ ਗੰਗਾ ਜਲ ਜਾਸੇ
0: ਇਹ ਇਸ ਤਰ੍ਹਾਂ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਵੀ ਇਸ ਤਰ੍ਹਾਂ ਕੀਤਾ ਸੀ ਇਹਨੇ ਉਹ ਲਿਖ ਕਵੀ ਜੀ ਨੇ ਇੱਥੇ ਲਿਖਿਆ ਕਈ ਵਾਰ ਹੁੰਦਾ ਵੀ ਇਹ ਕਥਾ ਕਵੀ ਜੀ ਨਹੀਂ ਕਰਨੀ ਚਾਹੀਦੀ ਪਰ ਫਿਰ ਜੋ ਇਹਨੇ ਵਿਗਾੜ ਕੀਤਾ ਉਹ ਕਿਵੇਂ ਪਤਾ ਲੱਗੂਗਾ ਵੀ ਜਨਮ ਸਾਖੀ ਵਿਗਾੜੀ ਜਿੱਥੋਂ ਪੰਥ ਨੇ ਵਿਰੋਧ ਕੀਤਾ ਅਤੇ ਫਿਰ ਇਹਨਾਂ ਦਾ ਵਿਰੋਧ ਹੁੰਦਾ ਹੀ ਆਇਆ ਖਾਲਸੇ ਪੰਥ ਨਾਲ ਵੀ ਬਹੁਤ ਵੱਡਾ ਨੁਕਸਾਨ ਇਹਨਾਂ ਇਸ ਪੀੜ੍ਹੀ ਨੇ ਕੀਤਾ ਸੋ ਗੁਰੂ ਨਾਨਕ ਭੀ ਮੁਸਲਮਾਨੀ ਇਹਨੇ ਉਹਦੇ ਵਿੱਚ ਲਿਖ ਦਿੱਤਾ ਆਪਣੇ ਔਗਣ ਢੱਕਣ ਵਾਸਤੇ ਜਿਹੜਾ ਛੱਤ ਬੰਦਾ ਹੁੰਦਾ ਨਾ ਤੇਜ਼ ਤਰਾਰ ਵੀ ਗੁਰੂ ਨਾਨਕ ਦੇਵ ਜੀ ਨੇ ਵੀ ਇੱਕ ਸਮੇਂ ਮੁਸਲਮਾਨੀ ਔਰਤ ਕਰੀ ਮਨਜੋਤ ਮਹਾਨ ਮਨਜੋਤ ਨਾਮ ਦੀ ਉਹਨੂੰ ਆਪਣੇ ਕੋਲ ਰੱਖਿਆ ਸੀ
1: ਦੋਏ ਸੁੱਤ ਸੁਤਾ ਇੱਕ ਉਪਜਾਈ
0: ਦੋ ਸੁਪੁੱਤਰ ਤਾਂ ਉਹਨਾਂ ਦੇ ਸੀ ਇੱਕ ਲੜਕੀ ਵੀ ਹੋਈ
1: ਤੋ ਪੀ ਰਹੇ ਅਲੇਪ ਸਦਾਈ
0: ਤਾਂ ਵੀ ਕਹਿੰਦੇ ਲੇਪ ਹੀ ਰਹੇ ਸਦਾ ਉਹਨਾਂ ਨੂੰ ਕੋਈ ਦੋਸ਼ ਲੱਗਾ ਹੀ ਨਹੀਂ
1: ਭਾਨ ਅਗਨ ਗੰਗਾ ਜਲ ਜੈਸੇ
0: ਉਹ ਇਸ ਤਰ੍ਹਾਂ ਇਹ ਕਹਿਣ ਲੱਗਾ ਫਿਰ ਜਿਹੜਾ ਗਿਆਨ ਹੁੰਦਾ ਨਾ ਜਿਹੜਾ ਬੰਦਾ ਇਸ ਤਰ੍ਹਾਂ ਦਾ ਬੰਦਾ ਹੁੰਦਾ ਤੇਜ਼ ਉਹ ਗਿਆਨ ਨੂੰ ਉਲਟਾ ਵਰਤਣ ਲੱਗ ਪੈਂਦਾ ਵਾ ਇਹਨੇ ਫਿਰ ਆਪਣੇ ਗਿਆਨ ਜਿਹੜਾ ਸੀ ਉਲਟਾ ਵਰਤਿਆ ਕਹਿਣ ਲੱਗਾ ਭਾਨ ਅਗਨ ਭਾਨ ਜਿਵੇਂ ਸੂਰਜ ਚੜਿਆ ਹੁੰਦਾ ਉਹਦੀਆਂ ਕਿਰਨਾਂ ਸਾਰੇ ਰੂੜੀਆਂ ਅਤੇ ਗੰਦ ਥਾਵਾਂ 'ਤੇ ਸਾਰੇ ਪੈਂਦੀਆਂ ਵਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਵਾ ਅਗਨ ਦੂਜੀ ਅੱਗ ਅੱਗ ਮੱਚਦੀ ਹੋਵੇ ਤਾਂ ਉਹਦੇ ਵਿੱਚ ਜੋ ਮਰਜ਼ੀ ਗੰਦ ਸੁੱਟੀ ਚਲੋ ਉਹਨੂੰ ਕੋਈ ਪਰਵਾਹ ਨਹੀਂ ਅੱਗ ਆ ਕੇ ਰਹਿੰਦੀ ਪਵਿੱਤਰ ਅਤੇ ਇਸ ਤਰ੍ਹਾਂ ਗੰਗਾ ਜਲ ਜੈਸੀ ਤੀਜਾ ਕਹਿਣ ਲੱਗਾ ਵੀ ਗੰਗਾ ਦਾ ਪਾਣੀ ਜਿਵੇਂ ਪਹਾੜਾਂ 'ਚੋਂ ਆਉਂਦਾ ਉੱਜਲ ਚਿੱਟਾ ਅਤੇ ਬਹੁਤ ਨੀਵੇਂ ਥਾਂ ਵਗਦਾ ਉੱਚੇ ਥਾਵਾਂ ਤੋਂ ਝਰਨੇ ਰੜ ਰਲ ਕੇ ਅਤੇ ਬਹੁਤ ਤੇਜ਼ ਵਗਦਾ ਇਸ ਕਰਕੇ ਪਾਸੋਂ ਵੀ ਜਿਹੜੇ ਬਰਸਾਤੀ ਨਾਲੇ ਪੈਂਦੇ ਨੇ ਕੋਈ ਕੱਚੀ ਮਿੱਟੀ ਵਾਲੇ ਉਹ ਵੀ ਵਿੱਚ ਰਲ ਕੇ ਉਹਨੂੰ ਪਤਾ ਨਹੀਂ ਲੱਗਦਾ ਚਿੱਟਾ ਪਾਣੀ ਗੰਗਾ ਦਾ ਦਿਖਦਾ ਅਤੇ ਉਸ ਵੇਲੇ ਗੰਗਾ ਜਲ ਜੈਸੀ ਜਿਵੇਂ ਕਹਿੰਦਾ ਗੰਗਾ ਦਾ ਜਲ ਪਵਿੱਤਰ ਹੁੰਦਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਬਾਹਰੋਂ ਗੰਦ ਪਿੱਲ ਪੈਣ ਨਾਲ
1: ਦੋਸ਼ ਨਾ ਸਮਰਥ ਕੋ ਹੈ ਤਾਸੇ
0: ਇਸ ਤਰ੍ਹਾਂ ਇਹਨੇ ਪ੍ਰਚਾਰ ਕੀਤਾ ਉਹ ਸਾਖੀ ਬਦਲ ਕੇ ਵਿੱਚ ਇਹ ਸਾਖੀਆਂ ਗਲਤ ਐਡ ਕਰਕੇ ਅਤੇ ਵੀ ਸਮਰੱਥ ਜਿਹੜੇ ਬੰਦੇ ਉਹਨਾਂ ਨੂੰ ਕੋਈ ਦੋਸ਼ ਨਹੀਂ ਲੱਗਦਾ ਉਹਨਾਂ 'ਤੇ ਵਿਕਾਰਾਂ ਵਿਕੂਰਾਂ ਦਾ ਕੋਈ ਅਸਰ ਨਹੀਂ ਪੈਂਦਾ
1: ਗਾਥਾ ਔਰ ਹਿੰਦਾਲ ਹੈ ਕੇਰੀ
0: ਅਤੇ ਇਸ ਤਰ੍ਹਾਂ ਸਾਧ ਸੰਗਤ ਜੀ ਆਦਿ ਕਾਲ ਤੋਂ ਚੱਲਦਾ ਆ ਜਿਹੜੇ ਬੰਦੇ ਇਹੋ ਜਿਹੇ ਹੁੰਦੇ ਆ ਹੁਣ ਆਪਾਂ ਪਿੱਛੇ ਵੇਖੀਏ ਆ ਸਰਸੇ ਵਾਲਾ ਜਿਹੜਾ ਰਾਮ ਰਹੀਮ ਆ ਜਿਹਨੂੰ 40 ਵਾਰ ਪੈਰੋਲ ਦੇ ਦਿੱਤੀ ਸਰਕਾਰਾਂ ਨਾਲ ਹਨ ਕਿਹੜਾ ਕੁਕਰਮ ਨਹੀਂ ਉਹਨੇ ਕੀਤਾ ਸਾਰਿਆਂ ਨੂੰ ਪਤਾ ਵਾ ਇਹਨੇ ਜਦੋਂ ਇਹ ਵਿੱਚ ਕੁਕਰਮਾਂ ਦੇ ਪ੍ਰਵਿਰਤ ਸੀ ਉੱਥੇ ਡੇਰੇ ਦੇ ਵਿੱਚ ਇਹਨੇ ਸਾਧਵੀਆਂ ਰੱਖੀਆਂ ਹੋਈਆਂ ਸੀ ਅਤੇ ਜਦੋਂ ਮੈਨੂੰ ਪੁੱਛਿਆ ਪੱਤਰਕਾਰਾਂ ਨੇ ਤਾਂ ਕਹਿੰਦਾ ਕ੍ਰਿਸ਼ਨ ਭਗਵਾਨ ਨੇ ਰੱਖੀਆਂ ਨਹੀਂ ਉਹਨੇ ਗੋਪੀਆਂ ਰੱਖੀਆਂ ਇੱਥੇ ਕਹਿੰਦਾ ਇੰਨੇ ਜਿਹਾ ਇਹ ਮੇਰਾ ਦੋਸ਼ ਥੋੜ੍ਹਾ ਕੋਈ ਵੱਡਿਆਂ ਨੂੰ ਕਹਿੰਦਾ ਕੋਈ ਭਾਵ ਨਹੀਂ ਕੋਈ ਨਹੀਂ ਬੋਲਿਆ ਹਿੰਦੂ ਉਸ ਵੇਲੇ ਇਹ ਇਹੋ ਜਿਹੇ ਲੋਕ ਜਿਹੜੇ ਹੁੰਦੇ ਆ ਇਹ ਉਦੋਂ ਵੀ ਸੀ ਅੱਜ ਵੀ ਹੈ ਤਾਂ ਕਰਕੇ ਇਹਨੇ ਵੀ ਆਪਣੇ ਔਗੁਣਾਂ ਨੂੰ ਢੱਕਣ ਵਾਸਤੇ ਅਤੇ ਉਹਨਾਂ ਨੂੰ ਵੀ ਦੋਸ਼ ਦਾ ਦੋਸ਼ ਦੇ ਦੇਣੇ ਜਿਹੜੇ ਨਿਰਦੋਸ਼ ਹੁੰਦੇ ਨੇ ਮਹਾਂਪੁਰਸ਼ ਅਵਤਾਰ ਪੀਰ ਪੈਗੰਬਰ ਸੋ ਇਹਨੇ ਇਸ ਤਰ੍ਹਾਂ ਲਿਖ ਕੇ ਅਤੇ ਕਹਿੰਦਾ ਸਮਰੱਥ ਨੂੰ ਤਾਂ ਕੋਈ ਦੋਸ਼ ਹੀ ਨਹੀਂ ਹੁੰਦਾ ਅਤੇ ਜੇ ਦੋਸ਼ ਨਹੀਂ ਇਹਨੂੰ ਵੀ ਰੱਖਿਆ ਤਾਂ ਫਿਰ ਬਾਅਦ ਵਿੱਚ ਅੰਦਰ ਕਿਉਂ ਦਿੱਤਾ ਇਹਨੂੰ ਉਹ ਵੀ ਤਾਂ ਦੋਸ਼ਾਂ ਦੇ ਹੇਠ ਹੀ ਦਿੱਤਾ ਗਾਥਾ ਔਰ ਹਿੰਦਾਲਾ ਕੇਰੀ ਅਤੇ ਹੋਰ ਵੀ ਇਹਨੇ ਇਹ ਵੀ ਲਿਖਿਆ ਉਹ ਜਨਮ ਸਾਖੀ ਵਿੱਚ ਵਿਗਾੜੀ ਕਿਵੇਂ ਸੀ ਇਹ ਚੀਜ਼ਾਂ ਉਹਨੇ ਵਿੱਚ ਆਪਣੇ ਕੋਲੋਂ ਜਿਹੜੇ ਸੀ ਐਡ ਕੀਤੀਆਂ ਉਹਦੇ ਵਿੱਚ ਪੰਜਾਬੀ ਦੇ ਵਿੱਚ ਸੀ ਉਹ ਸਾਖੀਆਂ ਲਿਖ ਦਿੱਤੀਆਂ ਅਤੇ ਹੋਰ ਵੀ ਜਿਹੜੀ ਕਥਾ ਹਿੰਦਾਲਿਆਂ ਭਾਈ ਹਿੰਦਾਲ ਦੀ ਆਪਣੇ ਵੱਡਿਆਂ ਦੀ ਜਿਹੜੀ ਕਥਾ ਸੀ
1: ਲਿਖਦੀ ਨੀ ਉਹ ਆਸ ਵਡੇਰੀ
0: ਉਹਨੇ ਇਸ ਤਰੀਕੇ ਨਾਲ ਬਹੁਤ ਭਾਰੀ ਲਿਖ ਦਿੱਤੀ ਉਹਦੇ ਵਿੱਚ ਪੋਥੀ ਦੇ
1: ਜਬ ਗੁਰ ਸੱਚਖੰਡ ਮੈਂ ਗਏ
0: ਕਿ ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਅਖੀਰ ਕਰਤਾਰਪੁਰ ਸੱਚਖੰਡ ਨੂੰ ਗਏ ਸਨ
1: ਚੋਰੀ ਕਰਤ ਕਬੀਰ ਲਖੇ
0: ਉੱਥੇ ਬੈਕੁੰਠ ਧਾਮ ਵਿੱਚ ਭਗਵਾਨ ਦੇ ਉੱਪਰ ਆਸਣ ਤੇ ਬੈਠਿਆਂ ਦੇ ਪਹਿਲਾਂ ਤਾਂ ਕਬੀਰ ਸਾਹਿਬ ਨਜ਼ਰ ਆਏ ਬਈ ਕਬੀਰ ਸਾਹਿਬ ਚੌਰ ਕਰ ਰਹੇ ਸਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਾਂਦਿਆਂ ਉੱਥੇ ਫਿਰ ਬੈਕੁੰਠ ਸੱਚਖੰਡ ਵਿੱਚ ਪੁੱਛਿਆ ਵੀ ਭਗਤ ਕਬੀਰ ਸਾਹਿਬ ਜੀ ਤੁਹਾਡੇ ਤੇ ਦਰਸ਼ਨ ਹੋ ਗਏ ਨੇ ਅਤੇ ਥੱਲੇ ਵੀ ਹੋ ਗਏ ਸੀਗੇ ਆਪਾਂ ਮਿਲੇ ਸੀ ਅਤੇ ਇੱਥੇ ਸੱਚਖੰਡ ਵਿੱਚ ਹੋਰ ਵੀ ਕੋਈ ਹੈ ਭਗਤ
1: ਉਤਰ ਦਿਓ ਕਬੀਰ
0: ਉਸ ਵੇਲੇ ਭਗਤ ਕਬੀਰ ਸਾਹਿਬ ਜੀ ਨੇ ਜੋ ਪੋਥੀ 'ਚ ਲਿਖਿਆ ਗਿਆਨੀ ਗਿਆਨ ਸਿੰਘ ਜੀ ਉਹ ਇੰਨ ਬਿੰਨ ਲਿਖ ਰਹੇ ਨੇ ਵੀ ਉੱਤਰ ਦਿੱਤਾ ਭਗਤ ਕਬੀਰ ਸਾਹਿਬ ਜੀ ਬੋਲੇ
1: ਏਕ ਹਿੰਦਾਲ ਜੋ ਟੇਟਾ ਆਵੇ
0: ਇੱਕ ਤੇ ਮੈਂ ਹਾਂ ਕੇਵਲ ਇੱਥੇ ਬੈਕੁੰਠ ਵਿੱਚ ਅਤੇ ਦੂਜਾ ਜਿਹੜਾ ਭਾਈ ਹਿੰਦਾਲ ਜਿਹੜਾ ਜ਼ਿਮੀਂਦਾਰ ਹੋਇਆ ਨਾ ਬ੍ਰਹਮ ਗਿਆਨੀ ਸਿੱਖ ਉਹ ਇੱਥੇ ਆਉਂਦਾ ਹੈ
1: ਇਹੋ ਦਰਸ਼ਨ ਪ੍ਰਭ ਕੇ ਪਾਵੇ
0: ਉਹ ਇੱਥੇ ਆ ਕੇ ਪ੍ਰਭੂ ਦੇ ਭਗਵਾਨ ਦੇ ਦਰਸ਼ਨ ਪਾਉਂਦਾ ਹੈ ਸਵੇਰੇ ਸ਼ਾਮ
1: ਇਤਿਹਾਦਕ ਗਾਥਾ ਅਨਔਰ
0: ਇਤਿਹਾਦਕ ਜਿਹੜੀ ਗਾਥਾ ਸੀ ਨਾ ਕਥਾ ਝੂਠੀ ਮੁੱਠੀ ਸਾਖੀਆਂ ਬਣਾ ਕੇ ਹੋਰ ਵੀ ਇਹ ਤੋਂ ਵੱਧ ਕੇ ਕਈ ਤਰ੍ਹਾਂ ਦੀ
1: ਲਿਖਦੀ ਨੀ ਪੋਥੀ ਮੈਂ ਗੌਰ
0: ਉਹ ਗੁਰੂ ਨਾਨਕ ਦੇਵ ਸਾਹਿਬ ਜੀ ਜਨਮ ਸਾਖੀ ਪੋਥੀ ਵਿੱਚ ਬਹੁਤ ਭਾਰੀ ਲਿਖ ਦਿੱਤੀਆਂ ਕੋਲੋਂ ਹੀ
1: ਔਰ ਗਾਥਾ ਹੀ ਵਿਦ ਕੇਰੀ
0: ਹੋਰ ਵੀ ਕਹਾਣੀਆਂ ਇਸੇ ਤਰੀਕੇ ਨਾਲ ਝੂਠੀਆਂ ਮੁੱਠੀਆਂ ਜਿਹੜੀਆਂ ਨਾ ਮੰਨਣ ਯੋਗ ਸਨ ਲਿਖ ਸੋ ਬਹੁਤ ਭਾਰੀ
1: ਨਿਜ ਮਤਲਬ ਕੀ ਤਿੰਨ ਬਹੁਟੇਰੀ
0: ਆਪਣੇ ਮਤਲਬ ਦੀ ਜੇ ਤੋਂ ਆਪਣਾ ਮਤਲਬ ਸਿੱਧ ਹੋ ਜਾਵੇ ਮੈਂ ਸੱਚਾ ਮੈਂ ਜੋ ਕੀਤਾ ਠੀਕ ਕੀਤਾ ਜੀ ਸੋ ਮੈਨੂੰ ਕੋਈ ਦੋਸ਼ ਨਹੀਂ ਹੈ ਆਪਣੇ ਮਤਲਬ ਦੀ ਬਹੁਤ ਸਾਰੀ ਟੇਰੀ ਉੱਥੇ ਕਹਿ ਦਿੱਤੀਆਂ ਲਿਖ ਦਿੱਤੀਆਂ
1: ਪੀਰ ਫਕੀਰ ਭੂਪ ਜੋ ਹੋਈ
0: ਕਹਿੰਦਾ ਪੀਰ ਮੁਸਲਮਾਨੀ ਪੀਰ ਕੋਈ ਭੂਪ ਰਾਜਾ ਪਾਤਸ਼ਾਹ ਜੋ ਵੀ ਹੁੰਦਾ ਹੈ ਫਕੀਰ ਆਦਿਕ
1: ਦੋਸ਼ ਨਾ ਇਨਕੋ ਲੱਗ ਹੈ ਕੋਈ
0: ਇਹਨਾਂ ਨੂੰ ਕੋਈ ਦੋਸ਼ ਨਹੀਂ ਲੱਗਦਾ ਤੇ ਨਿਰਲੇਪ ਹੁੰਦੇ ਹਨ
1: ਯਾ ਵਿਦ ਝੂਠ ਬਾਤ ਬਹੁ ਕਾ ਹੈ
0: ਸੋ ਇਸ ਤਰੀਕੇ ਨਾਲ ਬਹੁਤ ਝੂਠੀਆਂ ਗੱਲਾਂ ਜਿਹੜੀਆਂ ਸਨ ਬਹੁਤ ਕਹਿ ਕੇ ਵਿੱਚ ਕੋਲੋਂ ਬਣਾ ਕੇ ਤੇ ਲਿਖ ਕੇ
1: ਨਿਜ ਸਿੱਖ ਨਿਕੋ ਲਿਓ ਤੇ ਜਾ ਹੈ
0: ਆਪਣੇ ਸਿੱਖਾਂ ਨੂੰ ਜਿਹੜੇ ਇਹਨੂੰ ਮੰਨਣੋਂ ਹਟ ਗਏ ਸੀ ਨਾ ਜਿਹਨਾਂ ਨੇ ਮੂੰਹ ਫੇਰ ਲਿਆ ਸੀ ਵੀ ਇਹ ਤਾਂ ਬੰਦਾ ਗਲਤ ਆ ਸੋ ਉਹ ਭਾਈ ਹੰਦਾਲ ਹੀ ਸੀ ਬ੍ਰਹਮ ਗਿਆਨੀ ਮਹਾਂਪੁਰਸ਼ ਛੱਡੋ ਇਹਨਾਂ ਦਾ ਖਹਿੜਾ ਤੋ ਉਹ ਜਿਹੜੇ ਹਟ ਗਏ ਸੀ ਫਿਰ ਇਹਨੇ ਆਪਣੇ ਸਿੱਖਾਂ ਨੂੰ ਚੇਲਿਆਂ ਨੂੰ ਇਕੱਠੇ ਕਰਕੇ ਉਹ ਸਾਖੀ ਪੜ੍ਹਾ ਪੜ੍ਹਾ ਕੇ ਵੀ ਆਹ ਵੇਖੋ ਜਨਮ ਸਾਖੀ ਵਿੱਚ ਲਿਖਿਆ ਹੈ ਆ ਗੱਲ ਇਹਨੇ ਫਿਰ ਧਜਾ ਲਏ ਵਿਚਾਰੇ ਭੋਲੇ ਲੋਕਾਂ ਨੂੰ ਵਰਗ ਲਾ ਲਿਆ ਆਪਣੇ ਸੋ ਆਪਣੀ ਪੂਜਾ ਵੱਲ ਲਾ
1: ਲਿਆ
0: ਹੋਰਨਾਂ ਨੂੰ ਜਿਹੜੇ ਨੇਹ ਕਲੰਕ ਸਨ ਅਵਤਾਰ ਗੁਰੂ ਨਾਨਕ ਦੇਵ ਸਾਹਿਬ ਜੀ ਹੋਰ ਉਹਨਾਂ ਨੂੰ ਨੇਹ ਕਲੰਕਾਂ ਨੂੰ ਕਲੰਕੀ ਕਰਕੇ ਭਾਵ ਉਹਨਾਂ ਨਾਲ ਵੀ ਕੁਕਰਮ ਜੋੜ ਕੇ ਜੋ ਆਪ ਕਰਦਾ ਸੀ
1: ਲਿਓ ਕਲੰਕ ਆਪਣਾ ਟੱਪ ਹੈ
0: ਆਪਣਾ ਕਲੰਕ ਇਹਨੇ ਢੱਕ ਲਿਆ ਆਪਣਾ ਕਲੰਕ ਢਕਣ ਵਾਸਤੇ ਗਿਆਨ ਨੂੰ ਉਲਟਾ ਵਰਤ ਕੇ ਗੱਲਾਂ ਸੁਣਾਉਣ ਲੱਗ ਗਿਆ ਉਹਨਾਂ ਲੋਕਾਂ ਨੂੰ ਧਜਾ ਲਿਆ ਗੱਲਾਂ 'ਚ ਲੈ ਲਿਆ
1: ਉਸੀ ਕੰਚਨੀ ਕੋ ਜੋ ਪੋਟੇ
0: ਸੋ ਇਸ ਕਰਕੇ ਉਸੇ ਹੀ ਫਿਰ ਜੋ ਵੇਸ਼ਵਾ ਸੀ ਉਹਦੇ ਸੋ ਉਹਦੇ ਤੋਂ ਉਧਰ ਤੋਂ
1: ਦੇਵੀ ਦਾਸ ਪਿਓ ਥਾ ਬੇਟੋ
0: ਇਹਦੇ ਘਰ ਇੱਕ ਪੁੱਤਰ ਹੋਇਆ ਜਿਹਦਾ ਨਾਮ ਦੇਵੀ ਦਾਸ ਹੋਇਆ ਹੈ
1: ਤਿਸ ਕੋ ਨਿਜ ਗਾਦੀ ਬਖਸ਼ਾ ਹੈ
0: ਇਹਨੇ ਮਰਨ ਲੱਗਿਆ ਫਿਰ ਵੀ ਇਹ ਸਾਡਾ ਬੰਦ ਨਾ ਹੋ ਜੇ ਦੁਕਾਨ ਆਪਣੀ ਗੱਦੀ ਬਖਸ਼ ਕੇ ਉਹਨੂੰ ਆਪਣੇ ਥਾਂ ਬਿਠਾ ਕੇ
1: ਗਿਆ ਆਪ ਪ੍ਰਲੋਕ ਸਿੱਧਾ ਹੈ
0: ਆਪ ਪ੍ਰਲੋਕ ਚਲਿਆ ਗਿਆ
1: ਦੇਵੀ ਦਾਸ ਕੀ ਸੰਤਤੀ ਆਵਤ
0: ਜਿਹੜੀ ਇਸ ਤਰੀਕੇ ਨਾਲ ਦੇਵੀ ਦਾਸ ਦੀ ਅੱਗੇ ਸੰਤਾਨ ਹੋਈ ਹੈ
1: ਅਬ ਲੋ ਜੋ ਗੁਰੂ ਕਹਾਵਤ
0: ਉਹ ਕਹਿੰਦੇ ਹੁਣ ਤੱਕ ਹੈ ਗਾਂ ਗਿਆਨੀ ਗਿਆਨ ਸਿੰਘ ਕਹਿੰਦੇ ਜੋ ਗੁਰੂ ਕਹਾਉਂਦੀ ਹੈ ਇਹ ਫਿਰ ਇੱਥੇ ਬਸ ਨਹੀਂ ਹੋਏ ਜਿਹੜੇ ਵਿਗੜੇ ਹੋਏ ਲੋਕ ਹੁੰਦੇ ਆ ਉਹੋ ਜਿਹੇ ਜਿੱਥੇ ਜਪ ਤਪ ਹੀ ਹੈ ਨਹੀਂ ਵੇਸਵਾ ਦੀ ਸੰਤਾਨ ਨੇ ਕੀ ਸਵਾਰਨਾ ਮਹਾਰਾਜ ਮੰਜੀ ਬਖਸ਼ਿਸ਼ ਭਾਈ ਹਿੰਦਾਲ ਜੀ ਨੂੰ ਉਹ ਵੀ ਅਤੇ ਗੁਰੂ ਕਹਾਉਣ ਲੱਗ ਗਏ ਬਈ ਅਸੀਂ ਗੁਰੂ ਹੁੰਦੇ ਹਾਂ ਸਾਨੂੰ ਮਹਾਰਾਜ ਨੇ ਗੁਰੂ ਪਦਵੀ ਦਿੱਤੀ ਹੈ, ਸਾਨੂੰ ਆ ਕੇ ਮੱਥਾ ਟੇਕੋ। ਇਹ ਜੰਡਿਆਲਾ ਇਕੱਲਾ ਨਾਮ ਸੀ, ਉਦੋਂ ਤੋਂ ਜੰਡਿਆਲਾ ਗੁਰੂ ਪੈਣ ਲੱਗਾ, ਲੋਕ ਕਹਿਣ ਲੱਗ ਪਏ ਸੀ ਮਗਰ ਲੱਗ ਕੇ
1: ਇਹੋ ਨਿਰੰਜਨੀਆਂ ਕੀ ਗਾਦੀ,
0: ਇਹੋ ਨਿਰੰਜਨੀਆਂ ਕੀ ਗਾਦੀ। ਇਹ ਨਿਰੰਜਨੀਏ ਜਿਹੜੇ ਵੱਜਦੇ ਸੀ ਨਾ, ਭਗਤ ਨਿਰੰਜਨੀਏ, ਇਹਨਾਂ ਦੀ ਜੋ ਗੱਦੀ ਸੀ
1: ਹੈ ਅਬ ਗਾਓ ਜੰਡਿਆਲੇ ਆਦਿ।
0: ਹੁਣ ਤੱਕ ਕਹਿੰਦੇ ਉੱਥੇ ਆ ਤੋਂ ਚੱਲੀ ਆਉਂਦੀ, ਹੁਣ ਤੱਕ ਜੰਡਿਆਲੇ ਵਿੱਚ ਲੱਗਦੀ ਹੈ।
1: ਇਨਕੇ ਉਪਦੇਸ਼ੀ ਜੋ ਮਰ ਹੈ,
0: ਇਸ ਤਰ੍ਹਾਂ ਇਹਨਾਂ ਨੇ ਸਾਧ ਸੰਗ ਜੀ ਸੋ ਗਾਂ ਦੀ ਗਾਂ ਇਹ ਗੁਰੂ ਬਣੇ ਅਤੇ ਪੰਥ ਨੇ ਇਹਨਾਂ ਨੂੰ ਛੇਕ ਦਿੱਤਾ ਸੀ। ਮਿਸਲਾਂ ਆ ਗਈਆਂ, ਜੋ ਪੰਥ ਦਾ ਜ਼ੋਰ ਪੈ ਗਿਆ, ਫਿਰ ਇਹਨੂੰ ਸਜਾਵਾਂ ਦਿੱਤੀਆਂ, ਇਹਨਾਂ ਨੂੰ ਕੁਕਰਮਾਂ ਦੀ ਸਜ਼ਾ ਦੇਈ ਹੈ। ਕਈ ਵਾਰ ਇਹਨਾਂ ਨੂੰ ਘੇਰਾ ਪਾਇਆ, ਕੁੱਟਿਆ, ਮਾਰਿਆ, ਫਿਰ ਛੱਡ ਦਿੰਦੇ ਰਹੇ, ਪਰ ਫਿਰ ਇੰਨੇ ਵਿਗੜੇ ਹੀ ਸਾਖੀ ਪੰਥ ਨੇ ਛੇਕ ਦਿੱਤਾ ਅਤੇ ਇਹਨਾਂ ਦੀ ਪਹਿਲਾਂ ਵਾਲੀ ਗੱਲ ਨਹੀਂ ਬਣੀ। ਫਿਰ ਇਹ ਚਿੜ ਗਏ ਬਹੁਤ ਜ਼ਿਆਦਾ। ਇਹ ਫਿਰ ਮੁਗਲੀਆ ਹਕੂਮਤ ਦੇ ਨਾਲ ਹੋ ਕੇ ਅਤੇ ਉਸ ਵੇਲੇ ਜੋ ਸੂਈਏ ਸੀ ਇਲਾਕੇ ਵਿੱਚ ਲਾਏ ਹੋਏ ਮੁਕਬਰ, ਉਹਨਾਂ ਦਾ ਕੰਮ ਵੀ ਇਹਨਾਂ ਨੇ ਕੀਤਾ। ਅਗਾਂਹ ਦੀ ਗਾਂ ਇਹਨਾਂ ਦੀ ਔਲਾਦ ਨੇ ਆਕਲ ਦਾਸ ਹਰ ਭਗਤ ਜਿਹੜਾ ਸੀ ਉਦੋਂ ਗਾ ਨਿਰੰਜਨੀਆਂ, ਇਹਨਾਂ ਨੇ ਭਾਈ ਤਾਰੂ ਸਿੰਘ ਜੀ ਨੂੰ ਫੜਾਉਣ ਵਿੱਚ ਵੀ ਇਹਨਾਂ ਦਾ ਹੱਥ ਸੀ ਪੂਰਾ। ਉਸ ਤੋਂ ਬਾਅਦ ਫਿਰ ਪੰਥ ਨਾਲ ਇਸ ਤਰ੍ਹਾਂ ਮੁਗਲਾਂ ਦੇ ਲਾਹੌਰ ਦੇ ਤਖ਼ਤ ਨਾਲ ਰਲ ਕੇ ਚੱਲਦੇ ਰਹੇ, ਪੰਥ ਨਾਲ ਇਹਨਾਂ ਦੀ ਨਹੀਂ ਬਣੀ। ਵੱਡੇ ਘੱਲੂਘਾਰੇ ਵੇਲੇ ਵੀ ਇਹਨੂੰ ਜੰਡਿਆਲੇ ਨੂੰ ਘੇਰਾ ਪਾ ਕੇ ਅਤੇ ਇਹਨਾਂ ਨੂੰ ਖਤਮ ਕਰਨ ਦੀ ਤਾਰੀ ਸੀ। ਕਿਹਾ ਸਭ ਤੋਂ ਪਹਿਲਾਂ ਇਹਨਾਂ ਵਾਲਾ ਕੰਡਾ ਕੱਢੋ ਖਾਲਸਾ ਜੀ, ਸੋ ਜਿਹੜੇ ਬਹੁਤ ਨੇੜੇ ਨੇ। ਅਤੇ ਮਿਸਲਾਂ ਦੇ ਜਥੇਦਾਰਾਂ ਨੇ ਘੇਰਾ ਪਾ ਲਿਆ ਸੀ, ਪਰ ਇਹ ਬੜਾ ਤੇਜ਼ ਸੀ ਉਸ ਵੇਲੇ ਦਾ ਭਗਤ ਨਿਰੰਜਨ ਜਿਹੜਾ ਆਕਲ ਦਾਸ ਸੀ ਹਾਂ, ਅਤੇ ਉਹਨੇ ਸਾਂਢਣੀ ਸਵਾਰ ਭੇਜ ਕੇ ਪਹਿਲਾਂ ਹੀ, ਊਠਣੀ ਬਹੁਤ ਤੇਜ਼ ਜਿਹੜੀ ਚੱਲਦੀ ਹੈ ਮਾਰੂ ਥਲਾਂ ਵਿੱਚ, ਅਹਿਮਦ ਸ਼ਾਹ ਦੁਰਾਨੀ ਨੂੰ ਸੱਦ ਲਿਆ ਸੀ ਬਹੁਤ ਜਲਦ, ਅਤੇ ਖਬਰ ਸੁਣਨ ਸਾਰ ਆਹ ਨਹੀਂ ਮੇਰੇ ਵਾਲਾ ਕੀਰਤਨ ਸੂਲਾ ਪੜਿਆ ਜਾਊਗਾ, ਪੰਥ ਆ ਗਿਆ। ਉਹਨੇ ਫਿਰ ਕਿਤੇ ਸਾਹ ਨਹੀਂ ਲਿਆ ਸੀ। 136 ਮੀਲ ਦਾ ਪਿੰਡ ਆ ਜਿਹੜਾ ਸੀ, ਬਹੁਤ ਦੂਰ ਸੀ ਲਾਹੌਰ ਤੋਂ, ਕਿਤੇ ਪਿੱਛੇ ਫਿਰਦਾ ਸੀ ਉਹ ਅਹਿਮਦ ਸ਼ਾਹ ਦੁਰਾਨੀ ਜਿਹੜਾ ਸੀ, ਉਹ ਕੁਝ ਘੰਟਿਆਂ 'ਚ ਕੀਤਾ ਸੀ। ਫਿਰ ਪੰਥ ਖਾਲਸੇ ਨੂੰ ਗਾਹ ਆਉਣਾ ਪਿਆ ਸੀ, ਇਹਦਾ ਘੇਰਾ ਛੱਡ ਕੇ ਮਾਲਵੇ 'ਚ ਵਿਆਸ ਦਰਿਆ ਪਾਸ ਕਰਕੇ ਸਤਲੁਜ ਮਾਲਵੇ 'ਚ ਪੰਥ। ਫਿਰ ਇਹ ਸੋਚਿਆ ਵੀ ਇਹਦਾ ਮੁਕਾਬਲਾ ਤੁਹਾਨੂੰ ਫਿਰ ਕਰਾਂਗੇ, ਇਹਦੇ ਕੋਲ ਫੌਜ ਬਹੁਤੀ ਆ, ਪਹਿਲਾਂ ਬੱਚਿਆਂ ਨੂੰ ਬਜ਼ੁਰਗਾਂ ਨੂੰ ਕਿਸੇ ਪਾਸੇ ਆਸਰਾ ਦੇ ਆਈਏ ਅਤੇ ਫਿਰ ਆਪਾਂ ਆਪ ਮੁਕਾਬਲਾ ਕਰਾਂਗੇ। ਇਹ ਸੋਚ ਉਹ ਤਾਂ ਸੁੱਤੇ ਸਿੱਧੇ ਫਿਰਦੇ ਸੀ ਉੱਥੇ ਮਾਲਵੇ 'ਚ, ਜਦੋਂ ਵੱਡਾ ਘੱਲੂਘਾਰਾ ਹੁੰਦਾ, ਇਹਦੀ ਵਜ੍ਹਾ ਕਰਕੇ ਵੱਡਾ ਘੱਲੂਘਾਰਾ ਹੋਇਆ ਸੀ ਇਹਨਾਂ ਦੇ ਆਕਲ ਦਾਸ। ਸੋ ਇਉਂ ਫਿਰ ਇਹਨਾਂ ਦਾ ਇਤਿਹਾਸ ਹੈ ਜਿਹੜਾ, ਜਦੋਂ ਇਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਸਾਖੀ ਵਿਗਾੜੀ, ਹੋਰ ਕੁਕਰਮ ਕੀਤੇ, ਪੰਥ ਨੇ ਛੇਕ ਦਿੱਤਾ ਇਹਨਾਂ ਨੂੰ, ਅਤੇ ਇਹਨਾਂ ਨੇ ਫਿਰ ਗਾਂ ਆਪਣਾ ਜਿਹੜਾ ਉਪਦੇਸ਼ ਸੀ ਕੁਝ ਰਲਮਾਂ ਮਿਲਮਾਂ ਜਿਹਾ ਰੱਖਿਆ ਇਹਨਾਂ ਦੇ, ਜਿਹੜੇ ਇਨਕੇ ਉਪਦੇਸ਼ ਸੀ ਜੋ ਮਰ ਹੈ, ਇਹਨਾਂ ਦੇ ਉਪਦੇਸ਼ ਲੈਣ ਵਾਲੇ ਜੋ ਵੀ ਪੈਰੋਕਾਰ ਜਿੰਨੇ ਵੀ ਉਹ ਜਦੋਂ ਚੜ੍ਹਾਈ ਕਰਦੇ ਹਨ,
1: ਤਿਨਕੇ ਪਾਛੇ ਰੋਦਨ ਨਾ ਕਰ ਹੈ,
0: ਉਹਨਾਂ ਦੇ ਮਰਿਆਂ ਤੋਂ ਇਹ ਰੋਂਦੇ ਨਹੀਂ ਹਨ। ਇਹ ਗੁਣ ਕਿਉਂਕਿ ਕੁਝ ਗੁਣ ਇਹਨਾਂ ਰੱਖੇ ਹੀ ਸਿੱਖੀ ਦੇ, ਗੁਰੂ ਅਮਰਦਾਸ ਜੀ ਨੇ ਅੰਤਮ ਸੰਸਕਾਰ ਮਰਿਆਦਾ ਸਾਰੀ ਦਿੱਤੀ, ਜਿੱਥੇ ਆਨੰਦ ਸਾਹਿਬ ਦਿੱਤਾ ਵਾ ਵਿਵਾਹ ਆਨੰਦ ਕਾਰਜ ਵਾਸਤੇ, ਉੱਥੇ ਅੰਤਮ ਸੰਸਕਾਰ ਮਰਿਆਦਾ ਸਾਰੀ, ਵੀ ਰੋਣਾ ਨਹੀਂ ਕਿਸੇ ਨੇ। ਗੁਰਸਿੱਖੀ ਮਰਿਆਦਾ ਵੱਖਰੀ ਹੈ ਸਨਾਤਨ ਮਤ ਤੋਂ ਅਤੇ ਇਸਲਾਮ ਤੋਂ। ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਬੋਲਣਾ, ਕਥਾ ਕੀਰਤਨ ਕਰਨਾ, ਰੋਣਾ ਪਿੱਟਣਾ ਨਹੀਂ ਉੱਚੀ ਉੱਚੀ, ਪੁਰਲਾਉਣਾ ਨਹੀਂ, ਇਹ ਬੰਦ ਕੀਤਾ ਸੀ ਮਹਾਰਾਜ। ਇਹਨਾਂ ਨੇ ਉਹ ਨਿਯਮ ਜਿਹੜੇ ਰੱਖੇ ਕੁਝ, ਤਾਂ ਕਰਕੇ ਵੀ ਲੋਕ ਮਗਰ ਲੱਗ ਜਾਂਦੇ ਸੀ ਨਾ ਫਿਰ, ਉਹ ਵੀ ਨਿਯਮ ਵੇਖ ਕੇ ਸਿੱਖੀ ਵਾਲੇ, ਤਿਨਕੇ ਪਾਛੇ ਰੁਦਨ ਨਾ ਕਰਾਂ, ਉਹਨਾਂ ਤੋਂ ਪਿੱਛੋਂ ਇੱਕ ਤਾਂ ਗੁਣ ਤਾਂ ਇਹ ਇਹਨਾਂ ਨੇ ਰੱਖਿਆ ਉਹ ਸਿੱਖੀ ਵਾਲਾ ਵੀ, ਇਹ ਰੋਂਦੇ ਨਹੀਂ, ਵਾਹਿਗੁਰੂ ਦੇ ਭਾਣੇ ਵਿੱਚ ਹੀ ਰਹਿੰਦੇ।
1: ਨਹੀਂ ਦੇ ਜਿਨ ਕੋ ਇਹ ਕਿਛ ਮਨ,
0: ਨਾ ਹੀ ਇਹ ਬ੍ਰਾਹਮਣ ਨੂੰ ਕੁਝ ਮੰਨਦੇ ਆ, ਕੋਈ ਕਰਮ ਵੀ ਬ੍ਰਾਹਮਣ ਤੋਂ ਨਹੀਂ ਕਰਾਉਂਦੇ ਖੁਸ਼ੀ ਗਮੀ ਵੇਲੇ ਨਹੀਂ ਮੰਨਦੇ। ਕਈਆਂ ਨੇ ਤਾਂ ਪਹਿਲਾਂ ਇਹ ਵੀ ਲਿਖਿਆ ਵੀ ਭਾਈ ਹੰਦਾਲ ਜੀ ਦੀ ਭਤੀਜੀ ਦਾ ਹੀ, ਇਹ ਭਾਈ ਹੰਦਾਲ ਜੀ ਦੇ ਇੱਕ ਭਰਾ ਹੋਰ ਸੀ, ਸੋ ਭਾਈ ਹਰਦਿਆਲ ਜੀ ਉਹਨਾਂ ਦੀ ਲੜਕੀ ਦਾ ਵਿਆਹ ਸੀ। ਬ੍ਰਾਹਮਣ ਕੋਲ ਜਦੋਂ ਗਏ ਸੀ ਤਾਂ ਠੋਕ ਕੇ ਜਵਾਬ ਦਿੱਤਾ ਸੀ ਉਹਨਾਂ, ਤੁਸੀਂ ਹੁਣ ਗੁਰੂ ਅਮਰਦਾਸ ਜੀ ਤੋਂ ਕਰਾ ਲਓ, ਉਹਨਾਂ ਸਾਡੀ ਤਾਂ ਮਰਿਆਦਾ ਸਾਰੀ ਰੱਦ ਕਰ ਦਿੱਤੀ ਹੈ, ਹੁਣ ਕਰਾ ਲਓ ਉਹਨਾਂ ਤੋਂ। ਇਸ ਤਰ੍ਹਾਂ ਬੋਲਿਆ ਸੀ ਬ੍ਰਾਹਮਣ। ਜਦੋਂ ਫਿਰ ਦੋਵੇਂ ਭਰਾ ਭਾਈ ਹੰਦਾਲ ਜੀ ਉਹਨਾਂ ਨੂੰ ਲੈ ਕੇ ਗਏ ਸੀ, ਤੇ ਗੁਰੂ ਅਮਰਦਾਸ ਜੀ ਨੂੰ ਉਸ ਵੇਲੇ ਗੁਰੂ ਰਾਮਦਾਸ ਜੀ ਨੂੰ ਸੇਵਾ ਦੇ ਰੂਪ ਵਿੱਚ ਉਹਨਾਂ ਨੂੰ ਭੇਜਿਆ ਅਤੇ ਆਨੰਦ ਸਾਹਿਬ ਦਾ ਪਾਠ ਕਰਕੇ ਅਤੇ ਇਹ ਵੀ ਲਿਖਿਆ ਇਤਿਹਾਸਕਾਰਾਂ ਨੇ ਤਾਂ ਵੀ ਲਾਵਾਂ ਵੀ ਮਹਾਰਾਜ ਨੇ ਉਦੋਂ ਕਹਿੰਦੇ ਵਿਚਾਰੋ ਤੁਸੀਂ ਵੀ ਲਾਵਾਂ ਵਿਚਾਰ ਦਿੱਤੀਆਂ ਸੀ। ਮਹਾਰਾਜ ਨੇ ਕਿਹਾ ਸੀ ਲਾਵਾਂ ਪੜ੍ਹ ਕੇ ਅਤੇ ਵਧਾਈ ਦੇ ਸ਼ਬਦ ਪੜ੍ਹ ਕੇ 100 ਸੰਤ ਜਿਹੜੇ ਆਉਂਦੇ ਆ ਰਾਮਕਲੀ ਰਾਗ ਵਿੱਚ ਅਤੇ ਆਨੰਦ ਸਾਹਿਬ ਦੀਆਂ 5 ਪੌੜੀਆਂ ਪੜ੍ਹ ਕੇ 6 ਪੌੜੀਆਂ ਆਨੰਦ ਕਾਰਜ ਕਰਿਆ, ਕੋਈ ਲੋੜ ਨਹੀਂ ਕਿਸੇ ਦੇ ਅਧੀਨ। ਉਹ ਆਨੰਦ ਕਾਰਜ ਪਹਿਲਾਂ ਕਰਾਇਆ ਸੀ ਗੁਰੂ ਅਮਰਦਾਸ ਜੀ ਨੇ ਇਹਨਾਂ ਦਾ, ਅਤੇ ਇਹ ਫਿਰ ਇਉਂ ਇਹਨਾਂ ਨੇ ਉਹ ਮਰਜ਼ਾਦਾ ਜ਼ਰੂਰ ਰੱਖੀ ਆ ਕਿ ਨਹੀਂ ਦਿਜਨ ਕੋ ਯਹ ਕਛ ਮੰਨ ਹੈ। ਇਹ ਦਿਜਨ ਬ੍ਰਾਹਮਣਾਂ ਨੂੰ ਕੁਝ ਨਹੀਂ ਮੰਨਦੇ ਸੀ, ਕੋਈ ਉਹਨਾਂ ਦੀ ਕਹੀ ਗੱਲ ਕੋਈ ਮਰਜ਼ਾਦਾ ਸਭ ਇਹਨਾਂ ਤਿਆਗ ਦਿੱਤੀ ਸੀ ਪੱਕੀ।
1: ਨਿਜ ਰੀਤ ਕਰ ਸ਼ਾਦੀ ਠਾਨ,
0: ਆਪਣੀ ਰੀਤੀ ਅਨੁਸਾਰ ਗੁਰੂ ਮਰਜ਼ਾਦਾ ਅਨੁਸਾਰ ਹੀ ਸ਼ਾਦੀ ਆਪਣੇ ਬੱਚਿਆਂ ਦੇ ਸ਼ਾਦੀਆਂ ਵਿਆਹ ਆਨੰਦ ਕਾਰਜ ਕਰਦੇ ਸਨ।
1: ਤੀਰਥ ਦੇਵ ਪਿਤਰ ਨਹਿ ਜਜ ਹੈ,
0: ਤੇ ਇਸ ਤਰ੍ਹਾਂ ਤੀਰਥ ਯਾਤਰਾ ਜੋ ਹਿੰਦੂ ਮਤ ਵਿੱਚ ਹੈ ਦੇਵਤਿਆਂ ਦੀ ਪੂਜਾ ਅਤੇ ਵੱਡੇ ਜਠੇਰਿਆਂ ਦੀ ਮਰਨ ਤੋਂ ਬਾਅਦ ਉਹਨਾਂ ਦੀ ਮੱਟੀਆਂ ਬਣਾ ਕੇ ਪੂਜਣਾ, ਇਹ ਨਾ ਤੀਰਥਾਂ ਨੂੰ ਨਾ ਦੇਵੀ ਦੇਵਤਿਆਂ ਨੂੰ ਨਾ ਜਠੇਰਿਆਂ ਨੂੰ ਪੂਜਦੇ ਹਨ।
1: ਇੱਕ ਕਰਤਾਰ ਤਈ ਨਿਜ ਭਜ ਹੈ,
0: ਹਾਂ ਇੱਕ ਕਰਤਾਰ ਨਿਰੰਜਨ ਕਰਤਾਰ, ਨਿਰੰਜਨ ਕਰਤਾਰ ਉਹਦਾ ਹੀ ਭਜਨ ਕਰਦੇ ਹੈ।
1: ਸਾਧੂ ਸਿੱਖ ਇਹਨਾਂ ਕੇ ਜੇ ਹੈ,
0: ਇਹਨਾਂ ਦੇ ਜਿੰਨੇ ਵੀ ਸਾਧੂ ਸਿੱਖ ਹੋਏ ਹਨ ਇਹਨਾਂ ਤੋਂ ਅੱਗੇ ਉਪਦੇਸ਼ ਲੈ ਕੇ ਬਣੇ।
1: ਨਿਰੰਜਨੀਆ ਸਦਵੇ ਹੈ,
0: ਉਹ ਸਾਰੇ ਨਿਰੰਜਨੀਏ ਭਗਤੀ ਖਵਾਉਂਦੇ ਨੇ।
1: ਗਾਥ ਨਿਰੰਜਨੀਆ ਕੀ ਜੇਤੀ,
0: ਇਉਂ ਭਾਈ ਇਹ ਜੰਡਿਆਲੇ ਵਾਲੇ ਨਿਰੰਜਨੀਆਂ ਦੀ ਭਗਤ ਨਿਰੰਜਨੀਆਂ ਦੀ ਜਿੰਨੀ ਇਹ ਕਥਾ ਸੀ,
1: ਜਥਾ ਯੋਗ ਹਮ ਭਾਖੀ ਤੇਤੀ,
0: ਜਥਾ ਯੋਗ ਸੀ ਜਿੰਨੀ ਕੁ ਮੈਨੂੰ ਮਿਲੀ ਹੈ ਮੈਂ ਉਸੇ ਤਰ੍ਹਾਂ ਸੋਹਣੀ ਕਵਿਤਾ ਬਣਾ ਕੇ ਕਹੀ ਹੈ। ਸਾਧ ਸੰਗਤ ਜੀ ਇੱਥੇ ਗਿਆਨੀ ਗਿਆਨ ਸਿੰਘ ਜੀ ਨੇ ਇਹ ਸੰਖੇਪ ਵਿੱਚ ਹੀ ਕਥਾ ਕਹੀ ਹੈ। ਸੋ ਇਸ ਤਰ੍ਹਾਂ ਹੁੰਦਾ ਗੁਰੂ ਮਹਾਰਾਜ ਦੀ ਬਖਸ਼ਿਸ਼ ਉਹਨਾਂ 'ਤੇ, ਪਰ ਇਹ ਜਦੋਂ ਪੂਜਾ ਕਰਾਉਣੀ ਗਾਂਧੀਆਂ ਪਖੰਡ ਆ ਜਾਂਦਾ ਫਿਰ ਇਹ ਝਰਨੇ ਚੱਲੇ ਸੀ ਗੁਰੂ ਸਾਹਿਬ ਤੋਂ, ਅਤੇ ਪਰ ਇਹ ਜਦੋਂ ਮਨਮਤ ਆ ਜਾਂਦੀ ਹੈ ਗੁਰੂ ਦੀ ਮਤ ਛੱਡ ਦਿੰਦੇ ਨੇ ਉਦੋਂ ਫਿਰ ਝਰਨੇ ਬੰਦ ਹੋ ਜਾਣੇ। ਇਸ ਕਰਕੇ ਚੱਲਣਗੀਆਂ ਬਹੁਤ ਪ੍ਰਚਾਰਕ ਵੱਡੇ ਵੱਡੇ ਆਉਣਗੇ, ਨਾਂ ਬਣਨਗੇ, ਲੋਕ ਬੜੇ ਜੁੜਨਗੇ ਉਹਨਾਂ ਨਾਲ। ਹੁਣ ਵੀ ਹੈ ਆਪਾਂ ਵੇਖਦੇ ਹੀ ਹਾਂ, ਖੜਨ ਨੂੰ ਬਹਿਣ ਨੂੰ ਥਾਂ ਨਹੀਂ ਹੁੰਦਾ ਜਦੋਂ ਆਉਂਦੇ ਆ ਉਹ ਪ੍ਰਚਾਰ, ਕੁਝ ਸਮਾਂ ਇਹ ਹੁੰਦਾ, ਪਰ ਜਦੋਂ ਗੁਰੂ ਦੀ ਮਤ ਛੱਡ ਜਾਂਦੇ ਆ ਫਿਰ ਇਹ ਨਾਲ ਦੀ ਨਾਲ ਕੁਝ ਸਾਲਾਂ ਬਾਅਦ ਹੀ ਛੈ ਹੋ ਜਾਂਦੇ। ਰਹਿਣਾ ਗੁਰੂ ਦਾ ਪੰਥ ਆ, ਜਿਹੜਾ ਗੁਰੂ ਦੇ ਸਨਮੁਖਾ ਖਾਲਸਾ ਜੁਗੋ ਜੁਗ ਅਟਲ ਖਾਲਸਾ ਰਹਿਣਾ, ਪਰ ਗੁਰੂ ਦੀ ਬਖਸ਼ਿਸ਼ ਨੂੰ ਲੈ ਕੇ ਜਦੋਂ ਫਿਰ ਆਪ ਆਪਣੇ ਆਪ ਨੂੰ ਹੰਕਾਰ ਆ ਜਾਂਦਾ ਛੱਡ ਦਿੰਦੇ, ਉਦੋਂ ਫਿਰ ਇਹ ਖਤਮ ਵੀ ਹੋ ਜਾਂਦੇ ਨੇ ਲੋਕ। ਜੇ ਇਹਨਾਂ ਘਰਾਣਿਆਂ ਨਾਲ ਏਡਿਆਂ ਵੱਡਿਆਂ ਨਾਲ ਇਹ ਕੁਝ ਹੋਇਆ ਤਾਂ ਹੁਣ ਵਾਲੇ ਕੀ ਆ। ਇਹ ਤੋਂ ਇਹ ਵੀ ਸਿੱਖਿਆ ਮਿਲਦੀ ਹੈ ਮਹਾਰਾਜ ਸਾਹਿਬ ਕਿਰਪਾ ਕਰਨ, ਇਹ ਇਤਿਹਾਸ ਜਿਹੜਾ ਆਪਣੇ ਸਾਹਮਣੇ ਸਾਰਾ ਰੱਖਿਆ ਤਾਂ ਕਿ ਸਾਨੂੰ ਪਤਾ ਲੱਗੇ ਆਦਿ ਕਾਲ ਤੋਂ ਕੀ ਹੋਇਆ, ਕਿਵੇਂ ਜਨਮ ਸਾਖੀ ਵਿਗਾੜੀ, ਕੀ ਕਾਰਨ ਸੀ ਪੰਥ ਦਾ ਇਹਨਾਂ ਨਾਲ ਵਿਰੋਧ ਹੋਣ ਦਾ, ਅਤੇ ਜਿਹੜਾ ਇਸ ਤਰ੍ਹਾਂ ਸੋ ਵਿਰੋਧ ਹੋਇਆ ਪੰਥ ਵੱਲੋਂ ਇਹਨਾਂ ਦਾ, ਇਹਨਾਂ ਨੂੰ ਛੇਕਿਆ ਗਿਆ ਅਤੇ ਇਹਨਾਂ ਨੇ ਮੁਗਲਾਂ ਦੌਰ ਦਰਬਾਰ ਨਾਲ ਰਲ ਕੇ ਨੁਕਸਾਨ ਕਰਾਇਆ ਪੰਥ ਦਾ, ਇਹ ਕਾਰਨ ਸਨ। ਤੋ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਅੱਗੇ ਤੋਂ।

ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਹੀਆਂ ਰਾਗ ਰਤਨ ਪਰਿਵਾਰ ਪਰੀਆ ਸ਼ਬਦ ਗਾਵਣੇ ਆਈਆ ਸ਼ਬਦੋ ਤਾਂ ਗਾਵ ਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਮਨ ਮੇਰੇ ਤੂੰ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੁਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ

ਧਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸੁਖ ਸਲਾਹ ਤੇਰੀ ਨਾਮ ਮਨ ਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ ਕਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰਤ ਹਰੀ ਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਾਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਆ ਤਿਤ ਘਰ ਅਨਹਦ ਵਾਜੇ ਆਨੰਦ ਸੁਣ ਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ

ਰੱਖ ਜਨ ਕੀ ਆਪ ਤਰਨ ਤਾਰਨ ਹਰ ਨਿਦ ਦੁਖ ਨ ਸਕੈ ਬਿਆਪ ਦੀਨ ਦਰਦ ਦੁਖ ਭੰਜਨਾ ਘਟ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਟ ਮਹੱਲਾ ਪੰਜਵਾਂ, ਗੁਰਖਾ ਸ਼ਬਦ ਕੁਵਾਰੇ, ਚੌਕੀ ਚੌਗਿਰ ਦੁਆਰੇ, ਰਾਮ ਨਾਮ ਲਾਗਾ ਜਮ ਲੱਜਾ ਕਿਰਪਾਗਾ। ਪ੍ਰਭ ਜੀ ਤੂੰ ਬੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਓ।

ਗਈ ਪਾਰ ਬ੍ਰਹਮ ਸਰਨ ਆਈ ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗਿਆ ਨਾ ਪਾਈ ਸਤਿਗੁਰ ਪੂਰਾ ਭੇਟਿਆ ਜਨ ਬਣਤ ਬਣਾਈ ਰਾਮ ਨਾਮ ਔਖਾ ਦੀਆ ਏਕਾ ਲਵਲਾਈ ਰਾਖ ਲਈ ਤਨ ਰੱਖਣ ਹਾਰ ਸਭ ਬਿਆਈ ਨਾਨਕ ਕਿਰਪਾ ਭਈ ਸਭ ਭਏ ਸਹਾਈ ਸਰੋ ਕਉ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਪੜਾ ਹੋਣਾ ਤੂੰ ਨਿਹ ਟੁੱਟੈ ਨਿਤ ਨਾ ਜਾਹੀ ਅਤੂਤ ਸਲੋਕ ਮਹੱਲਾ ਪੰਜਵਾਂ ਮਨ ਮਹਿ ਚਿਤ ਵੋ ਚਿਤ ਵਨੀ ਉਦਮ ਕਰੋ ਕੀਤ ਹਰ ਕੀਰਤਨ ਕਾ ਆਹਰ ਹਰ ਦੇਹੁ ਨਾਨਕ ਮੀਤ ਸੋਹਿਲਾ ਰਾ ਗੌੜੀ ਦੇਤੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾਹੇ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਮਰਹਿ ਸਿਰਜਨਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਇ ਰਹਾਓ ਨਿਤ ਨਿਤ ਜੀਅੜੇ ਸੰਭਾਲੀਅਨ ਦੇਖੈ ਕਾ ਦੇ ਬਣਹਾਰ ਤੇਰੀ ਦਾਨ ਕੀਮਤ ਨਾ ਪਵੈ ਤਿਸ ਜਾਤੀ ਕਮ ਸੰਭਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹ ਸੱਜਣ ਅਸੀਸੜੀਆ ਜੋ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਣ ਹਰ ਸਿਮਰੀਐ ਨਾਨਕ ਸੇ ਦੇ ਆਵਨ ਰਾਗਾਸਾ ਮੁਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰਤੇ ਕੀਰਤ ਹੋਏ ਸੋ ਕਰਾਈ ਤੋਏ ਰਹਾਉ ਵਿਸੋਇ ਸਿਆ ਘੜੀਆਂ ਪਹਿਰਾ ਤਿੱਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਤਨਾਸੀ ਮੁਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆ ਪਵਨ ਚਮਰੋ ਕਰੇ ਸਗਲ ਬਨ ਰਾਏ ਕੁਲੰਤ ਜੋਤੀ ਕੈਸੀ ਆਰਤੀ ਹੋਏ ਭਵਖੰਡਾ ਤੇਰੀ ਆਰਤੀ ਅਨਾਥਾ ਸਦਵਾਜਨ ਤੇਰੀ ਰਹਾਓ ਸਹਿਸਤਵ ਨੈਣ ਨਾਮ ਨੈਣ ਰਹਿ ਤੋਹੇ ਕਹੋ ਸਹਿਸ ਮੂਰਤ ਨਾਇਕ ਤੋਹੇ ਸਹਿਸ ਪਦ ਬਿਮਲ ਨਨ ਇਕ ਪਦ ਗੰਧਵਨ ਸਹਿਸ ਤਬ ਗੰਧ ਚਲ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਇਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਨ ਦਿਨ ਮੋਹੇ ਆਹਿਤਿਆਸਾ ਕਿਰਪਾ ਜਲ ਦੇਹ ਨਾਨਕ ਸਾਨੂੰ ਕੋ ਹੋਏ ਜਾਤੇ ਤੇਰਾ ਨਾ ਵਾਸਾ ਰਾਗੌੜੀ ਪੂਰਬੀ ਮਹੱਲਾ ਤੁਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਬ ਲਿਖਤ ਲਿਖੇ ਗੁਰਪਾਇਆ ਮਨ ਹਰ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡੌਤ ਪੁੰਨ ਵੱਡਾ ਹੈ ਰਹਾਉ ਸਾਕਤ ਹਰ ਸਾਧਨ ਜਾਣਿਆ ਤਨੇ ਅੰਤਰ ਹੋ ਮੈਂ ਕੰਡਾ ਹੈ ਜਿਉਂ ਜਿਉਂ ਚਲਹਿ ਚੁਬਹਿ ਦੁੱਖ ਪਾਵਹਿ ਹੈ ਜਮ ਕਾਲ ਸਹ ਸਿਰ ਡੰਡਾ ਹੈ ਅਰਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਉ ਕੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਗੁਰ ਸੋਖ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਤੇਰੇ ਹਰ ਰੱਖ ਰੱਖ ਬੜ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਕਰਨ ਕੀ ਵੇਲਾ ਇਹਾ ਖਾਟ ਚਲੋ ਹਰ ਲਾਹ ਆਗੈ ਬਸਨ ਸੁਹੇਲਾ ਔਦ ਘਟੈ ਦਿਨ ਸਰਾ ਨਾਰੇ ਮਨ ਗੁਰਮਿਲ ਕਾ ਸਵਾਰੇ ਰਹਾਓ

Oh, Vaheguru. Vaheguru ji.

अजूनी सह भंग प्रसाद जप आदि सच जुगाद सच है पी सच नानक होसी पी सच सोचै सोच न हो वही जे सोची लख बार चुपै चुप न हो वही जे लाए रहल अवतार भुखे आ भुख न उतरी जे पन्ना पुरियां भार साहस सियाणपन लख हो ही तक न चलै नाल ਕੇਵ ਸਚਿਆਰਾ ਹੋਈ ਹੈ ਕਿਵ ਕੂੜਾ ਤੁਟੈ ਪਾਲ ਹੁਕਮ ਰਜਾਈ ਚਰਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀ ਸੋ ਇੱਕ ਹੁਕਮੀ ਸਦਾ ਪਵਾਈਐ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੀ ਬੁੱਝਿਆ ਤਾਂ ਹੁਮੈ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤੂ ਜਾਣਾ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਕਮ ਵਿਚਾਰ ਗਾਵੇ ਕੋ ਸਾਚ ਕਰੇ ਤਨ ਖੇ ਹੀ ਗਾਵੇ ਕੋ ਜੀ ਲੈ ਪਰਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਕੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿਨ ਦਾ ਦੇ ਲੈਂਦੀ ਥੱਕ ਪਾਹੇ ਚੁੱਕਾ ਚੁਕੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੂ ਨਾਨਕ ਵਿਕਸਿਆ ਵੀ ਪ੍ਰਵਾਹ ਸੱਚਾ ਸਾਹਿਬ ਸੱਚ ਨਾਇ ਭਾਕੇ ਆ ਭਾਉ ਪਾ ਰੱਖੈ ਮੰਗੈ ਦੇਹ ਦੇਹ ਦਾਤ ਕਰੀ ਦਾਤਾਰ ਫਿਰ ਕੇ ਅੱਗੇ ਰੱਖੀ ਆ ਜਿਤ ਦਿਸਾ ਦਰਬਾਰ ਮਾਂ ਹੋ ਕੇ ਬੋਲਨ ਬੋਲੀ ਹੈ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁੱਖ ਦੁਆਰ ਨਾਨਕ ਇਹ ਵੈ ਜਾਣੀਐ ਸਭ ਆਪੇ ਸੱਚੇ ਅਰਥ ਆਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਆਤਮ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਰਣ ਕੀ ਭਾਉ ਦੁੱਖ ਪਰ ਹਰ ਸੁਖ ਰਲਾ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨਾ ਜਾਈ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਰਥ ਨਾ ਵਾਜੇ ਤਿਸ ਭਾਵਾ ਬਿਨ ਪਾਣੀ ਕੇ ਨਾਹੀ ਕਰੀ ਜੇ ਤੀਸਰ ਟੁਪਾਈ ਵੇਖਾ ਬਿਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣ ਜਾਈ ਜੇ ਜੁਪਚਾਰੇ ਆਰ ਜਾ ਹੋਰ ਦੇ ਸੋਹਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਨਾ ਚੱਲੈ ਸਭ ਕੋਈ ਚੰਗਾ ਨਾ ਉਰਖਾ ਇੱਕ ਜਸ ਕੀਰਤ ਜਗ ਲੇ ਜੇ ਤਿਸ ਨਦ ਨਾ ਵੀ ਤਵਾਤ ਨੂੰ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਇ ਨਾ ਸੁਜਾਈ ਜੇ ਤਿਸ ਗੁਣ ਕੋਈ ਕਰੇ ਸੁੜਿਆ ਸਿੱਧ ਪੀਰ ਸੁਰਨਾਥ ਸੁੜਿਆ ਧਰਤ ਬਲਿਆ ਆਕਾਸ਼ ਸੁੜਿਆ ਦੀਪ ਲੋ ਪਾਤਾਲ ਸੁਣਿਆ ਪੋਹਿਨ ਸਕੈ ਕਾਲੂ ਨਾਨਕ ਭਗਤਸ ਦਾ ਵਿਗਾਸ ਸੁੜਿਆ ਦੁੱਖ ਪਾਪ ਕਾ ਨਾਸ ਸੁੜਿਆ ਈਸ਼ਰ ਬ੍ਰਹਮਾ ਇੰਦਉ ਸੁੜਿਆ ਮੁੱਖ ਸਾ ਲਾਹਣ ਬੰਦਉ ਸੁੜਿਆ ਜੋਗ ਜੁਗਤਨ ਭੇਦ ਸੁੜਿਆ ਸਾਸਤ ਸਿਮਰਤ ਵੇਦ ਨਾਨਕ ਭਗਤਸ ਦਾ ਵਿਗਾਸ ਸੁੜਿਆ ਦੁੱਖ ਪਾਪ ਕਾ ਨਾਸ ਸੁੜਿਆ ਸਤ ਸੰਤੋ ਗਿਆਨ ਸੁਣਿਆ ਅੜਸੜ ਕਾ ਇਸ਼ਨਾਨ ਸੁਣਿਆ ਭੜਬੜ ਪਾਵਹਿ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਸ ਦਾ ਵਿਗਾਸ ਸੁੜਿਆ ਦੁੱਖ ਪਾਪ ਕਾ ਨਾਸ ਸੁੜਿਆ ਇਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹੱਥ ਵਸ ਗਾਹੁ ਨਾਨਕ ਭਗਤਸ ਦਾ ਵਿਗਾਸ ਸੁੜਿਆ ਦੁੱਖ ਪਾਪ ਕਾ ਨਾਸ ਮਨ ਕੀ ਗਤ ਕਹੀ ਨਾ ਜਾਇ ਜੀ ਕੋ ਕਹਿ ਪਿੱਛਾ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਵਹਿ ਕਰਨ ਵਿਚਾਰ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨਾ ਸੁਰਤ ਹੋਇ ਮਨ ਬੁੱਧ ਮੰਨਾ ਸਗਲ ਭਵਨ ਕੀ ਸੁਧ ਮੰਨੈ ਮੋਹਿ ਝੋਟਾ ਨਾ ਕਾਏ ਮੰਨਾ ਜਪ ਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਘੁੰਮਣ ਜਾਣੈ ਮਨ ਕੋਏ ਮੰਨਾ ਮਾਰਗ ਠਾਕ ਨ ਪਾਏ ਮੰਨਾ ਪਰਸੋ ਪ੍ਰਗਟ ਜਾਏ ਮੰਨਾ ਮਗਨ ਚੱਲੈ ਪੰਥ ਮੰਨਾ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਘੁੰਮਣ ਜਾਣੈ ਮਨ ਕੋਏ ਮੰਨੈ ਭਾਵੈ ਮੁਕਤ ਵਾਰ ਮੰਨੈ ਪਰਵਾਰ ਸਾਧ ਹਰ ਮੰਨੈ ਤਰਾ ਤਾਰ ਗੁਰਸਿੱਖ ਮੰਨੈ ਨਾਨਕ ਭਵੈ ਹੈ ਨਾ ਭੇਖ ਐਸਾ ਨਾਮ ਨਿਰੰਜਨ ਹੋਏ ਜੇ ਕੋਮਣ ਜਾਣੈ ਮਨ ਕੋਈ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦੁਰਗਹਿਮਾਨ
पंचे सोहा हह दर्रा जान पंचा का गुरीक त्यान जी को कह कर विचार करते का करना ना ही समारू धौल धर्म दया का पूत संतोख था प्रक्या जन सूत जे को बुझा हुआ चार तबला पर कीता भार धरती होर प्रै होर तस्ती भारत लै कमजोर जी जात रंगा के नाप सबना लिखिया बड़ी कला में हो लेखा लिख जाना कोय लेखा लिखिया किता हुए किता तन सवाले रूप केती दात जाना कौन कूत कीता पसावे को कवाओ तिसते हुए लख दरियाओ कुदरत को कहा विचार वार न जावा एक वार जो तुद भावै साई परिकार तुष्ट दा सलामत निरंकार असंख जाप असंख भाव असंख पूजा असंख तपताओ असंख ग्रंथ मुख वेद पाठ असंख जोग मन रह असंख भगत गुण ज्ञान विचार असंख सती असंख दातार असंख सूर मोह पक्षार असंख मौल विलायतार कुदरत कवन कहा विचार वारिया ना जावा एक वार जो तुद भावे साई भली कर तुसदा सलाम निरंकार असंख मूर्ख अंधकोर असंख चोर हराम कोर संख अमर कर जाहे जोर संख गड़बड़ हत्या कमाहे संख पापी पाप कर जाहे संख कूड़े अर कूड़े फराहे संख मलेश मल पाखाहे संख निंदक सिर करह भार नानक नीच कह विचार वारे न जावा एक बार जो तुद भावै साई भली कर तुसदा सलामत निरंकार असंख नाव असंख थाव अगम अगम संख लो संख हसर पार हुए अखरी नाम अखरी साला अखरी ज्ञान गीत गुण गाह अखरी लिखण बोलण बाण क्रस संयोग बखाण जिन एह लिखे तिसरणाहे जे परमाहे तिब ते पाहे जीता कीता तीता ना उड़ावे ना ही को थाओ कुदरत कौन कहा विचार वारे ना जावा एक वार जो तुद भावे साई भली कर तुसदा सलाम निरंकार भरियै हाथ पैर तन देह पानी धोता उतर सोखे हे मुँह पलीती कपड़ होए दे साबुण लिया ओह धोए भरियै मत पापं कै संग ओह धोपा नावे कै रंग पुन्नी पापी आखण ना ही कर कर करुणा लिखला जाओ आपे बीज आपे ही खाहु नानक हुकमी आवहु जाओ तीर तप दया दादा नो जेको पावे तिलका मान सुड़िया मने अमन कीता भाउ अंतर गर तीत मल नाओ सब गुण तेरे मैं नाही कोय बिन गुण कीते भगत न होए स्वास साध बाणी ब्रह्माऊ सत सुहाण सदा मन चाऊ कवन सो वेला वक्त कवन कवन थित कवन वार कवन से रुति माहु कवन जित हुआ आकार वेल न पाईया पंडती जी हुआ लिख पुराण वक्त न पायो कादी अज लिखण ले कुरान थित वार न जोगी जाना रुतमा हु न कोई जा करता सटी को साजे आपे जाना सोई किव करिया का किसाला ही किवरणिक बजाना नानक आखण सब को आख एक दुख सियाणा वड्डा साहिब वड्डी नाई कीता जा का होवै नानक जी को आपू जाण अगा गया न सोहाई पातला पातल लख आगा सा आगा ओड़क ओड़क भाल थके वेद कहनक बाद सहस अठारह कहनक ते बासलू एक धात लेखा होए तल किया लेखा हो नास नानक वड्डा किया आपे जाण आप सालाही सालाहे ती सुलतन पाईया नदियां तवाह पवै समुद न जानिया है समुद साह सुल्तान ग्रह सेती मल धन कीड़ी तल न होवनी जे ते सिमरह न विसराय अंत न सिपति कह नंत अंत न करणा दिन अंत अंत न वेखण सुन अनंत है अंत न जापै क्यामन मंत अंत न जापै कीता आकार अंत न जापै पारा बार अंत कारण कीते बिलाहे ताकि अंत न पाए जाए हो अंत न जाना कोई बहुता कही बहुता होए वड्डा सा ऊंचा था ऊंचे उपर ऊंचा ना हो एवड़ ऊंचा हुआ कोई तो सोचे को जाने सोए जे बड़े आप जाने आप आप नानक नदरी करमी दात बहुता कर्म लिखिया ना हो जाए वड्डा दाता तिल न तमाए किते मंगह जोध उपार किते अगणत नहीं विचार किते खत टह बेकार किते लै लै कृपा हे किते मूर्खा ही खाहे किते दुख भोग सद मारे भेदा तेरी दातार बंद कलासी भाणा होए हो रखन सकै कोय जे को खाए को आखण पाए ओह जाण जीती अमोह खाए आपे जाण आपे दे आख से पह कही के जिसनु बख्शे सिफत साला नानक पातशाही पातशाह अमल गुण मुल व्यापार अमल व्यापारी अमल भंडार मुल आवह मुला जाहि मुल पाए मुला समाहे मुल धर्म मुल दी बाण मुल तुल मुल प्रवाण मुल बख्शीस मुल निशान मुल कर मुल प्रमाण
ਆਖਾ ਬੱਲਾ ਮੁੰਡੇ ਆਖਿਆ ਨਾ ਜਾਏ ਆਖਾ ਕ੍ਰਿਸ਼ਨ ਬੁਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜਿਕਰ ਵਿਖਿਆ ਨੂੰ ਆਖੇ ਬਰਮੇ ਆਖੇ ਇੰਦੂ ਆਖੇ ਗੋਪੀ ਤਿਆ ਗੋਬਿੰਦ ਆਖੇ ਈਸਰੇ ਆਖੇ ਸਿੱਧ ਹੋ ਆਖੇ ਕੀਤੇ ਕੀਤੇ ਬੋਧੇ ਆਖੇ ਦਾਨਵੇ ਆਖੇ ਦੇਵ ਆਖੇ ਸੁਰ ਨਾਲ ਮੁੰਜਣ ਸੇਵ ਕੀਤੇ ਆਖੇ ਅਕਨ ਪਾਹੀ ਕੀਤੀ ਕਾਹੇ ਕਾਹੇ ਉੱਠਣ ਜਾਹੇ ਤੇ ਕੀਤੇ ਹੋਰ ਕਰੇ ਤਾਇਆ ਕਨਸ ਕਹਿ ਕੇ ਜੇਬੜ ਭਾਵੈ ਤੇਬੜ ਹੋਏ ਨਾਨਕ ਜਾਣ ਸਾਚਾ ਸੋਏ ਜੇ ਕੁ ਆਖੇ ਬੁਲ ਵਿਗਾੜੂ ਤਲ ਕੇ ਅਸਰ ਗਾ ਬਾਰਾ ਗਾ ਬਾਰ ਸੋ ਦਰ ਕੇ ਹਸੋ ਕਰਕੇ ਹਾਜਤ ਬੈਸਰ ਬਸਮਾਲੀ ਵਾਜੀ ਨਾਦ ਅਨੇਕਾਂ ਸੰਖਾਵ ਕੀਤੀ ਬਾਬਣ ਹਾਰੀ ਕੀਤੀ ਰਾਗ ਭਰੀ ਸਿਵ ਕਹੀਨ ਕੀਤੀ ਗਾਵਣ ਹਾਰੀ ਗਾਵੈ ਹੈ ਤੋਹ ਨੋ ਪਾਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮੋ ਵਿਚਾਰੇ ਗਾਵਹਿ ਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੀ ਗਾਵਹਿ ਇੰਦ ਅੰਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਦੀ ਸੰਤੋਖੀ ਗਾਵਹਿ ਵੀਰ ਕਰਾਰੀ ਗਾਵਣ ਪੰਡਿਤ ਪੜ੍ਹਨ ਕੀਸਰ ਜੁਗ ਜੁਗ ਵੇਦਾਂ ਨਾਲੀ ਗਾਵਹਿ ਮੋਹਣੀਆਂ ਮਨਮੋਹਣ ਸੁਰਗਾ ਮੱਚ ਪਿਆਲੇ ਗਾਵਣ ਰਤਨੋ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੈ ਜੋਧ ਮਹਾਂਬਲ ਸੂਰਾ ਗਾਵਹਿ ਕਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਇਸੇ ਤੁਦਨੋ ਗਾਵਹਿ ਜੋਤ ਭਾਵਣ ਅਤੇ ਤੇਰੇ ਭਗਵਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚੇਤਨ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਪਿਓ ਸੀ ਜਾਇ ਨ ਜਾਸੀ ਰਚਨਾ ਦਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਨੂ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੂ ਸਾਹਾ ਪਾਤ ਸਾਹਿਬ ਨਾਨਕ ਰਹਿ ਨਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਕਿੰਥਾ ਖਾਲ ਕੁਆਰੀ ਕਾਇਆ ਜੁਗ ਦੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਾਗ ਜੀਤ ਆਦੇਸ਼ ਤਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਕੜਕੜ ਵਾਜੇ ਨਾਦ ਆਪਨਾਥ ਨਾਥੀ ਸਭ ਜਾ ਕੀਰੇ ਦਿਸੇ ਦੇ ਪ੍ਰਸਾਦ ਸੰਯੋਗ ਵਿਯੋਗ ਦੇ ਕਰ ਚਲਾਵੇ ਲਿਖੇ ਆਵੈ ਭਾਗ ਆਦੇਸ਼ ਤਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਏਕਾ ਮਾਈ ਜੁਗਤ ਵਿਆਈ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਜ ਦੀ ਬਾਣ ਜਿਵ ਤਿਸ ਭਾਵੈ ਤਿਵ ਚਲਾਵੈ ਜਿਵ ਹੋਵੈ ਪ੍ਰਮਾਣ ਉਹ ਵੇਖੈ ਉਹ ਨਾਨਕ ਨਿਆਵੈ ਬਹੁਤਾ ਇਹੋ ਵਿਡਾਣ ਆਦੇਸ਼ ਤਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸੋ ਅਸਨ ਲੋ ਲੋਇ ਭੰਡਾਰੋ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸੋ ਇੱਕ ਦੂਜੀ ਬੋ ਲੱਖ ਹੋਏ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀ ਇੱਕ ਨਾਮ ਜਗਦੀਸ ਏਤ ਰਾਹ ਪਤ ਪਵੜੀਆਂ ਚੜੀਆਂ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜੈ ਠੀਸ ਆਖਣ ਜੋੜ ਚੁੱਪੈ ਨਾ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨਾ ਹੈ ਜੋਰ ਜੋਰ ਨਾ ਰਾਜ ਮਲ ਮਨਸੋਰ ਜੋਰ ਨਾ ਜੁਗਤੀ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੋਤੀ ਥਿੱਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀਅ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਜ ਪ੍ਰਵਾਰ ਨਦਰੀ ਕਰਮ ਪਵਾਨੀ ਸਾਰਨ ਕਤ ਪਕਾਈ ਉੱਥੇ ਪਾਏ ਨਾਨਕ ਗਇਆ ਜਪ ਜਾਈ ਧਰਮ ਖਣਕਾਏ ਹੋ ਧਰਮ ਗਿਆਨ ਖਣਕਾਏ ਆਖੋ ਕਰਮ ਕੀਤੀ ਪਾਵਣ ਪਾਣੀ ਵੈਸੰਤਰ ਕੀਤੀ ਕਰਮ ਹੇਸ ਕੀਤੀ ਬਰਮੇ ਘੜਤ ਘੜੀਆ ਹੈ ਰੂਪ ਰੰਗ ਕੇ ਵੇਸ ਕੀਤੀ ਅਕਰਮ ਭੂਮੀ ਮਿਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬਦਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਰ ਨਮਨ ਕੀਤੇ ਕੀਤੇ ਰਤਨ ਸੰਬੰਧ
ਕੀਤੀ ਅਖਾਣੀ ਕੀਤੀ ਬਾਣੀ ਕੀਤੀ ਪਾਤਲਿਆਂ ਦਉ ਕੀਤੀ ਸੁਰਤੀ ਸੇਵਕ ਕੀਤੀ ਨਾਨਕ ਅੰਤ ਨ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਉਤਤੈ ਅਨਾਦ ਬਨੋਦ ਕੋਡ ਆਨੰਦ ਸਰਮ ਕਣ ਕੀ ਬਾਣੀ ਰੂਪ ਉਤਤੈ ਘਾੜਤ ਘੜੀਆ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛਾ ਪਛਤਾਏ ਤੈ ਘੜੀਐ ਸੁਰਤ ਮਤ ਮਨ ਬੁੱਧ ਦਉ ਤੈ ਘੜੀਐ ਸੁਰਾ ਸਿੱਧਾ ਕੀ ਸੁਧ ਦਉ ਕਰਮ ਕਣ ਕੀ ਬਾਣੀ ਜੋਰ ਤੈ ਹੋਰ ਨਾ ਕੋਈ ਹੋਰ ਤੈ ਜੋਧ ਮਹਾਂਬਲ ਸੂਰ ਤਿਨ ਮਹਿ ਰਾਮ ਰਹੇ ਭਰਪੂਰ ਤੈ ਸੀਤੋ ਸੀਤਾ ਮਹਿਮਾ ਮਾਹੀ ਤਾਂ ਕੇ ਰੂਪ ਨਕ ਨੇ ਜਾਹੇ ਨਾ ਉਹੇ ਮਰਹਿਣ ਠਾਗੇ ਜਾਹੇ ਜਿਨਕਾ ਰਾਮ ਸਮਨ ਮਾਹੇ ਤਿਥੈ ਭਗਤ ਵਸਹਿ ਕੇ ਲੋਕ ਰਹਿ ਨੰਦ ਚਮਨ ਸੋਏ ਸਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭਾਂਡੋ ਜੇ ਕੋ ਕਥਾ ਤੈ ਅੰਤ ਨ ਅੰਤ ਤਿਥੈ ਲੋ ਅਲੋ ਅਕਾਰ ਜਿਵ ਜਿਵ ਹੁਕਮ ਤਵੈ ਤੁ ਕਾਰ ਵੇਖੈ ਵਿਖਸੈ ਕਰ ਵਿਚਾਰੋ ਨਾਨਕ ਕਤਨਾ ਕਰੜਾ ਸਾਰੂ ਜਾਤ ਪਹਾਰਾ ਧੀਰ ਸੁਨਿਆਰ ਅਹਰਨ ਮਤ ਵੇਦ ਹਥਿਆਰ ਪਾਉ ਖਲਾ ਗਿਣ ਤਪਤਾਓ ਭਾਂਡਾ ਭਾਉ ਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰੋ ਨਾਨਕ ਨਦਰੀ ਨਦਰ ਨਿਹਾਲ ਸਲੋਕ

ਸਹਿਮ ਸਕਤ ਕਹਾ ਲੋ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਾ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰੇਕ ਭੇਕ ਕੋ ਕਹਿਣ ਸਕਤ ਕਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਮਿੱਤੋ ਕਹਿ ਜਾਏ ਕੋਟਿੰਦਰ ਦਰਾਨ ਸਾਹੇ ਸਾਹਣ ਗਣ ਜਾਏ ਤ੍ਰਿਪਾਉਣ ਮਿਹੀ ਪਉ ਸੁਰ ਨਰ ਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਬ ਸਰਬ ਨਾਮ ਕਥੈ ਕਾਬੰਡੂ ਕਰਮ ਨਾਮ ਵਰਣ ਸਮਤ ਪੁਜਾਹੂੰ ਪ੍ਰਿਆਤ ਛੰਦ ਨਮਸਤਵੰਗ ਅਕਾਲੀ ਨਮਸਤਵੰਗ ਕਿਰਪਾਲੀ ਨਮਸਤੰਗ ਅਰੂਪੇ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹ ਨਮਸਤੰਗ ਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੀ ਨਮਸਤੰਗ ਪਾਰੇ ਨਮਸਤੰਗ ਸੋਇਕੈ ਨਮਸਤੰਗ ਨੇਕੈ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤ ਅਸਰੰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੀ ਨਮਸਤੰਗ ਪਾਤੀ ਨਮਸਤੰਗ ਮਦਬੇ ਨਮਸਤ ਸਸਬੇ ਦੇ ਸਿੰਘ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬਕਾਲੀ ਨਮੋ ਸਰਬਦਿਆਲੀ ਨਮੋ ਸਰਬ ਰੂਪੇ ਨਮ ਸਰਬ ਭੂਪੇ ਨਮੋ ਸਰਬ ਖਾਪੇ ਨਮ ਸਰਬ ਥਾਪੇ ਨਮ ਸਰਬਕਾਲੀ ਨਮ ਸਰਬਪਾਲੀ ਨਮਸਤਸ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੈ ਨਮਸਤੰਗ ਸੁਭਨਮੈ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਣੇ ਨਮਸਤੰਗ ਵਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਵਧੰਦੇ ਨਮੋਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸ ਰਾਗੇ ਨਮਸਤੰਗ ਸੁਹਾਗੇ ਨਮੋ ਸਰਵ ਸੋਖੂ ਨਮੋ ਸਰਵ ਪੋਖੂ ਨਮੋ ਸਰਬ ਕਰਤਾ ਨਮ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਪਾਲੇ ਚਾਤਰੀ ਛੰਦ ਤਾ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਭੂ ਹੈ ਲੇਖਾ ਭੇਖਾ ਨਾਮ ਹੈ ਕਮ ਹੈ ਅਤੇ ਹੈ ਭੇ ਹੈ ਜੀਤੈ ਪੀਤੈ ਤਰਮਾਨ ਹੈ ਨਦਹਨ ਹੈ ਤ੍ਰਿਵਰਗੈ ਸਰਗੈ ਨੀਲੈ ਹੈ ਨਾਦਿਆ ਜੇ ਹੈ ਜਾਦ ਹੈ ਜਨਮ ਹੈ ਮਰਣੈ ਭੂਤਿਆਂ ਭਰਣੈ ਗੰਜ ਹੈ ਭਾਜਿਆ ਝੂਜਿਆ ਝਾਂਜਿਆ ਮੀਹ ਕਰ ਪੀ ਕੈ ਧੰਦ ਹੈ ਬੰਦ ਹੈ ਨਿਬੂਜ ਹੈ ਸੂਜ ਹੈ ਕਾਲ ਹੈ ਜਲ ਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀ ਕੈ ਨਰਸੀ ਕੈ ਨਿਰਲੰਬ ਹੈ ਸਮ ਹੈ ਗਮ ਹੈ ਜਮ ਹੈ ਭੂਤ ਹੈ ਸੂਤ ਹੈ ਅਲੋ ਕੈ ਸੋ ਕੈ ਕਰਮ ਹੈ ਭਰਮੈ ਜੀਤੈ ਪੀਤੈ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਅਨੇਕ ਹੈ ਫਿਰ ਏਕ ਹੈ ਪੁਜਹੁ ਪ੍ਰਿਆਤ ਛੰਦ ਹੈ ਨਮੋ ਸਰਬਾਨੀ ਸਮਸਤ ਨਿਧਾਨੀ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੀ ਨਮੋ ਸਰਪਾਲੀ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥ ਨਿਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੀ ਨਮੋ ਭਾਨ ਭਾਨੇ ਨਮੋ ਬਾਤ ਬਾਦੀ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਬੇਭੂਤੇ ਕਲੰਕ ਅੰਗ ਬਿਨਾ ਨੇ ਕਲੰਕੀ ਸੁਪੇ ਨਮੋ ਰਾਜ ਦਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਦਾਜੇ ਸਵਰੰਗ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੀ ਨਮੋ ਅਸਤ੍ਰ ਮਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ।

ਆਦੁ ਦਾਰੂ ਸਰਬ ਬਾਲਕ ਸਰਬ ਕਾਲਕ ਸਰਬ ਕੋ ਪੁਨ ਕਾਲੋ ਜਤਰ ਤਤਰ ਬਿਰਾਜੇ ਹੀ ਅਵਧੂਤ ਰੂਪ ਰਸਾਲੋ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾਰੇਖ ਆਦ ਪੁਰਖ ਉਦਾਰ ਮੂਰਤ ਅਜੁਨ ਆਦ ਸੇਖ ਦੇਸ ਔਰ ਨ ਪੇ ਜਾਕਰ ਦੇਸ ਔਰ ਨ ਪੇ ਜਾਕਰ ਰੂਪ ਰੰਗ ਨਾ ਰਾਗ ਦੇਸ ਔਰ ਨ ਪੇ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨਰਾਗ ਨਾਮ ਕਾਮ ਬਿਹੀਨ ਪੇਖ ਤਮ ਨਹ ਜਾਏ ਸਰ ਮਾਨ ਸਰਬੱਤਰ ਮਾਨ ਸਦਾ ਮਨ ਤਾਹਿ ਏਕ ਮੂਰਤ ਨੇਕ ਦਰਸ਼ਨ ਕੀਨ ਰੂਪਾ ਨੇਕੋ ਖੇਲ ਖੇਲ ਖੇਲ ਖੇਲਨ ਅੰਤ ਕੋ ਫਿਰ ਏਕੋ ਦੇ ਭੇਵ ਨਾ ਜਾਣਹੀ ਜਿਹ ਵੇਦ ਔਰ ਕਤੇਬ ਰੂਪ ਰੰਗ ਨਾ ਜਾਤ ਪਾਸੋ ਜਾਣੀ ਕਿਹ ਜੇਬ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰ ਚਤਰ ਚੱਕ ਮਨ ਹੀ ਪੁਰਤੀਨ ਲੋਕ ਚੌਦਹ ਕੇ ਬਿਖੈ ਜਗ ਜਾ ਪਈ ਜਿਹ ਜਾਪ ਆਦ ਦੇਵ ਅਨਾਦ ਮੂਰਤ ਸਥਾਪਿ ਸਭ ਨਿਥਾਪ ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖ ਪਾਰ ਸਰਬ ਵਿਸਵ ਚਿਸ ਜਮ ਪਵਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਕਾਲ ਪੁਰਖ ਦੇਸ ਧਰਮ ਧਾਮ ਸੋ ਭਰਮ ਰਾਤ ਭੂਤ ਲੱਖ ਭੇਸ ਅੰਗ ਰੰਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇ ਕਾਮ ਆਪ ਰੂਪ ਅਮੀਕ ਅਨੁਸੁਤੇ ਪੁਰਖ ਅਵਧੂਤ ਗਰਭ ਗੰਜਨ ਸਰ ਭੰਜਨ ਆਦਿ ਰੂਪ ਸੂਤੇ ਅੰਗਹੀਨ ਭੰਗ ਨਾਤਮਿਕ ਪੁਰਖ ਪਾਰੂ ਸਰਬ ਲਾਇਕ ਸਰਬ ਕਾਇਕ ਸਰਬ ਕੋ ਪਰਤ ਪਾਰੂ ਸਰਬ ਗੰਤਾ ਸਰਬ ਹੰਤਾ ਸਰਬ ਤਿਆਨ ਭੇਕ ਸਰਬ ਸਾਸਨ ਨਾ ਜਾਣੀ ਜਿਹ ਰੂਪ ਰੰਗ ਅਰੇਖ ਪਰਮ ਬੇਦ ਪ੍ਰਾਣ ਜਾ ਕਹਿਨੇਤ ਭਾਗ ਨਿਤ ਕੋਟ ਸਿਮਰਤ ਪ੍ਰਾਣ ਸ਼ਾਸਤਰ ਨਾਵੈ ਵਹ ਚਿਤੋ ਮਦ ਭਾਰ ਛੰਦ ਤਾ ਪ੍ਰਸਾਦ ਗੁਣ ਗਨ ਉਦਾਰ ਮਹਿਮ ਪਾਰਾਸਤਨ ਭੰਗ ਭਾਨਾਂਗਨ ਭਵ ਪ੍ਰਕਾਸ ਕਨ ਭਉ ਪ੍ਰਕਾਸ ਗੁਣ ਗਨ ਉਦਾਰ ਮਹਿਮਾ ਪਾਰ ਆਸਨ ਭੰਗ ਭਾਨੰਗ ਅਨੁਭਵ ਪ੍ਰਕਾਸ ਨਿਸਤ੍ਰ ਨਾ ਸਾਧਨ ਬਾਹੁ ਸਾਹਨ ਸਾਹੂ ਰਾਜਨ ਰਾਜ ਭਾਨ ਅਨਭਾਨ ਦੇਵ ਅਣ ਦੇਵ ਮਾ ਮਹਾਨ ਇੰਦਰਾਨ ਇੰਦਰ ਬਾਲਨ ਬਾਲ ਰੰਗ ਕਾਲ ਰੰਗ ਕਾਲਨ ਕਾਲ ਅਨਭੂਤ ਅੰਗਾ ਬਾਭੰਗ ਗਤ ਮਿਤ ਪਰ ਗੁਣ ਗਨ ਉਦਾਰੂ ਮੁਨ ਗਨ ਪ੍ਰਣਾਮ ਨਿਰਭੈ ਨੇ ਕਾਮ ਅਤ ਦੁੱਤ ਪ੍ਰਚੰਡ ਮਿਤ ਗਤ ਅਖੰਡ ਅਲਸਾ ਕਰਮ ਅਦਿਸਾ ਧਰਮ ਸਰਬਾ ਪ੍ਰਣਾਡੈ ਅੰਡਨ ਬੜੈ ਚਾਚਰੀ ਛੰਦ ਤਾ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੇ ਉਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਭੁਜੰਗ ਪ੍ਰਯਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੇ ਚਤਰ ਚੱਕਰ ਦਾਨੇ ਚਾਚਰੀ ਛੰਦ ਨਾ ਸਤਰ ਨਾ ਮਿੱਤਰ ਨਾ ਪਰਮੰਗ ਨਾ ਪਿੱਤਰ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰ ਨਾ ਮਿੱਤਰ ਪਰੇ ਅਪਵਿੱਤਰੈ ਪ੍ਰਤੀਸੈ ਅਦਿਸੈ ਅਦ੍ਰਿਸੈ ਅਕ੍ਰਿਸਾਈ ਭਗਵਤੀ ਛੰਦ ਤਾ ਪ੍ਰਸਾਦ ਕਰਤੇ ਕੇ ਅਛਜ ਦਿਸੈ ਕੇ ਅਭਿਜ ਪਿਸੈ ਕੇ ਅਗੰਜ ਕਰਮੈ ਕੇ ਅਭੰਜ ਪਰਮੈ ਕੇ ਅਭਿਜ ਲੋਕੈ ਕੇ ਅਦੁੱਤ ਸੁਖੈ ਕੇ ਅਵਧੂਤ ਵਰਣੈ ਕੇ ਵਿਭੂਤ ਕਰਣੈ ਕੇ ਰਾਜਨ ਪ੍ਰਭੈ ਕੇ ਧਰਮੰਗ ਧੁਜੈ ਕੇ ਸੁਖ ਵਰਣੈ ਕੇ ਸਰਬਾ ਭਰਣੈ ਕੇ ਜਗਤੰ ਕ੍ਰਿਤੀਆਂ ਕੇ ਛਤਰੰਗ ਛਤਰੀਆਂ ਕੇ ਬ੍ਰਹਮੰਗ ਸਰੂਪੈ ਕੇ ਅਨੁਪਹਨੁਪੈ ਕੇ ਆਦਿ ਉਦੇਵੈ ਕੇ ਆਪ ਭੇਵੈ ਕੇ ਛਤਰੰਗ ਬਿਹੀਨੈ ਕੇ ਕਹਿ ਦੀਨੈ ਕੇ ਰੋਜੀ ਰਜਾ ਕਰਿਹੀ ਮਾਰੇ ਹਾਕੈ ਕੇ ਪਾਕ ਬਿਆਬੈ ਕੇ ਗੈਬੁਲ ਗੈਬੈ ਕੇ ਆਪਲ ਗੁਨਾਹੀ ਕੇ ਸਾਹ ਸਾਹਿ ਕੇ ਕਾਰਨ ਕੁਨਿੰਦੈ ਹੈ ਕਿ ਰੋਜੀ ਦੇ ਹੁੰਦਾ ਹੈ ਕਿ ਰਾਜ ਕਰ ਰਹੀ ਮਹਿ ਕੇ ਕਰਮੰਗ ਕਰੀ ਮੈਂ ਕੇ ਸਰਬੰਗ ਕਲੀ ਹੈ ਕੇ ਸਰਬੰਗ ਦਲੀ ਹੈ ਕੇ ਸਰਬੱਤਰ ਮਾਨੇ ਕੇ ਸਰਬੱਤਰ ਦਾਨੇ ਕੇ ਸਰਬੱਤਰ ਗਾਉਣੇ ਕੇ ਸਰਬੱਤਰ ਭਾਉਣੇ ਕੇ ਸਰਬੱਤਰ ਦੀਸੈ ਕੇ ਸਰਬੱਤਰ ਭੇਸੈ ਕੇ ਸਰਬੱਤਰ ਰਾਜਾ ਕੇ ਸਰਬੱਤਰ ਸਾਜਾ ਕੇ ਸਰਬੱਤਰ ਦੀਨਾ ਕੇ ਸਰਬੱਤਰ ਲੀਨਾ ਕੇ ਸਰਬੱਤਰ ਜਾ ਹੋ ਕੇ ਸਰਬੱਤਰ ਭਾ ਹੋ ਕੇ ਸਰਬੱਤਰ ਦੇਸਾ ਕੇ ਸਰਬੱਤਰ ਭੇਸਾ ਕੇ ਸਰਬੱਤਰ ਕਾਲੈ ਕੇ ਸਰਬੱਤਰ ਪਾਲੈ ਕੇ ਸਰਬੱਤਰ ਹੰਤਾ ਕੇ ਸਰਬੱਤਰ ਗੰਤਾ ਕੇ ਸਰਬੱਤਰ ਭੇਖੀ ਕੇ ਸਰਬੱਤਰ ਭੇਖੀ ਕੇ ਸਰਬੱਤਰ ਕਾਜੈ ਕੇ ਸਰਬੱਤਰ ਰਾਜਾ ਕੇ ਸਰਬੱਤਰ ਸੁਖ ਹੈ ਕੇ ਸਰਬੱਤਰ ਭੁੱਖ ਹੈ ਕੇ ਸਰਬੱਤਰ ਤ੍ਰਾਣ ਕੇ ਸਰਬੱਤਰ ਪ੍ਰਾਣ ਕੇ ਸਰਬੱਤਰ ਦੇਸਾ ਕੇ ਸਰਬੱਤਰ ਭੇਸਾ ਕੇ ਸਰਬੱਤਰ ਮਾਨੇ ਸਦੈਵ ਪ੍ਰਧਾਨੇ ਕੇ ਸਰਬੱਤਰ ਜਾਪਿਆ ਕੇ ਸਰਬੱਤਰ ਥਾਪਿਆ
ਕੇ ਸਰਬਤਰ ਭਨ ਕੇ ਸਰਬਤਰ ਮਨ ਕੇ ਸਰਬਤਰ ਇੰਦ੍ਰੈ ਕੇ ਸਰਬਤਰ ਚੰਦ੍ਰੈ ਕੇ ਸਰਬੰਗ ਕਲੀ ਮੈਂ ਕੇ ਪਰਮੰਗ ਅਪੀਮੈਂ ਕੇ ਆਕੁਲ ਅਲਾਮੈ ਕੇ ਸਾਹਿਬ ਕਲਾਮੈ ਕੇ ਉਸ ਨਾਲ ਵਜੂ ਹਾਂ ਤਮਾ ਮਰੜ ਜੁਐ ਹਮੇਸ਼ਰ ਸਲਾਮੈ ਸਲੀਕਤ ਮਦਾਮੈ ਗਰੀਮਲ ਸਕਸਤੈ ਗਰੀਮਲ ਪ੍ਰਸਤੈ ਬਲੰਦਰ ਮਕਾਨੈ ਜਿਮਲ ਜਮਾਨੈ ਤਮੀ ਜੁਲ ਤਮਾਮੈ ਰੁਜਰ ਨਦਹਨੈ ਹਰਿ ਫੁਰ ਜੀ ਮਰ ਜਾਇ ਕੇ

ध्यान नमो ज्योत ज्योति नमो ज्ञान ज्ञान नमो भोज भोजी नमो पान पानी नमो कलहकर्ता नमो शांत रूपे नमो इंद्र इंद्र नादंग विभूते कलंकर रूपे अलंकर अलंके नमो आशा से नमो बांक बंके अपंगी स्वरूपे अनंगी अनामे त्रिपंगी त्रिकाले अनंगी कामे ये कचरी छंद अजय अलय अभय अभय अपू अजु अनास कास अगंज पंज लख पख अकाल दयाल अलेख अपेख अनाम अकाम अगाह अटाह नाथे परमाथे अजोनी अमोनी ना रागे ना रंगे ना रूपे ना रेखे अकर्म परम गंजे अलेखे भुजंग प्रयात छंद नमस्तल प्रणामे समस्तन प्रणासे अगंजल नामे समस्त निवासे निरकामंग बेपूते समस्त स्वरूपे कुकर्मंग प्रणासी सुतरमंग बेपूते सदा सचदानंद स्वरूप प्रणासी करिमुल्क नंदा समस्त निवासी अजायब भूते एक जायब गिनीमयी हरियम करियम करिमुल रहीमय चतुर चक्रवर्ती चतुर चक्र भुगते सुजयम पहुसुमंग सर्वदा सर्वयुक्ते दुकालंग प्रणासी दयालंग स्वरूपे सदयंग संगे अपंगंग बेपूते दुकालंग प्रणासी दयालंग स्वरूपे सदायंग संगे अपंगंग बेपूते वाहेगुरु जी का खालसा वाहेगुरु जी की फतेह। वाहेगुरु जी एक ओंकार सतगुर प्रसाद पातशाही दसवीं त्वै प्रसाद सवैये श्रावक सुध समूह सुधान के देख फिर घर योग जति के सूर सरार्दन सुध सुधारक संत समूह अनेक मति के सारे ही देश को देख रहे मत कौ न देखित प्राणपति के श्री भगवान की भाई कृपा हूँ ते एक रति बनेक रति के माति मतंग जर जर संग अनुपतंग सरंग सवारी कोट तरंग कुरंग से कुद पौन के गौन गो जात निवारी ਭਾਰੀ ਭੁਜਨ ਕੇ ਭੂਪਲੀ ਬੇਦਉ ਨਿਆਵਤ ਸੀਸ ਨਜਾਤ ਵਿਚਾਰੇ ਤੇ ਭਾਈ ਤੋਂ ਕਾਹ ਭਾਈ ਭੂਪਤ ਅੰਤ ਕੋ ਨੰਗ ਹੀ ਪਾਇ ਪਧਾਰੇ ਜੀਤ ਫਿਰਾ ਸਭ ਦੇ ਸੁਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੋਟ ਗਜਾਨਕ ਸੁੰਦਰ ਹਿੰਸਤ ਹੀ ਹਰ ਰਾਜ ਹਜ਼ਾਰੇ ਭੂਤ ਪਵਿਕ ਭਵਾਨ ਕੇ ਭੂਪਤ ਕੌਣ ਗਣਾ ਨਹੀਂ ਜਾਤ ਵਿਚਾਰੇ ਸ੍ਰੀ ਪਾਤਸ਼ਾਹ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੀ ਧਾਮ ਸੁਧਾਰੇ ਤੀਰਥ ਨਾਨ ਦਇਆ ਦਮਦਾਨ ਨੂੰ ਸੋ ਸੰਜਮ ਨੇਮ ਅਨੇਕ ਵਸੇਖਾ ਹੈ ਵੇਦ ਪੁਰਾਣ ਕੁਤੇਬ ਕੁਰਾਣ ਜਮੀਨ ਜਬਾਨ ਸਬਾਨ ਕੀ ਪੇਖਾ ਹੈ ਪਾਵਣ ਆਹਾਰ ਜਤੀ ਜਤ ਹਰ ਸਭੈ ਸਭਚਾਰ ਹਜ਼ਾਰ ਦੇਖਾ ਹੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਨੇਕ ਨ ਲੇਖਾ ਹੈ ਸੁਧ ਸਿਪਾਹ ਦੁਰੰਤ ਦੁਬਾਹ ਸੁਸ਼ਾਸਨਾ ਦੁਰਜਾਨ ਦਲਾਂਗੇ ਭਾਰੀ ਗੁਮਾਨ ਭਰੇ ਮਨ ਮੈਂਕਰ ਪਰਬਤ ਪੰਖ ਹਲੇ ਨਾ ਹਲਾਂਗੇ ਤੋਰ ਅਰੀਨ ਮਰੋਰ ਮਵਾਸਨ ਮਾਤਿਮ ਤੰਗਣ ਮਾਨ ਮਲਾਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬੇਨੂੰ ਤਿਆਗ ਜਹਨ ਦਨ ਚੱਲਾਂਗੇ ਵੀਰੋ ਪਾਰ ਬੜੇ ਬਰੇ ਅਰਬ ਚਾਰ ਹਸਾਰ ਕੀ ਧਾਰ ਪਛਈਆ ਤੋਰ ਦੇ ਸਮਲਿੰਦ ਮਵਾਸਨ ਮਾਤਿ ਗਜਾਨ ਕੇ ਮਾਨ ਮਲਈਆ ਕੜ ਗੜਾਨ ਕੀ ਤੋੜ ਨਹਾਰ ਸੁਬਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰ ਨਾਇਕ ਜਾ ਚੁੱਕ ਅਨੇਕ ਸੋ ਇੱਕ ਦਵਈਆ ਦਾਨਵ ਦੇ ਫਨਿੰਦਰ ਸਾ ਤ੍ਰਿਭੂਤ ਭਣ ਜਪਾਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਪ ਥਪਾਂਗੇ ਪੁੰਨ ਪ੍ਰਤਾਪਨ ਬਾਟ ਜਾ ਧੋਨੋ ਪਾਪਨ ਕੇ ਬਹੁ ਪੁੰਜ ਖਪਾਂਗੇ ਸਾਧ ਸਮੂਹ ਪ੍ਰਸਾਨ ਪ੍ਰੈ ਜਗ ਸੱਤਰ ਸਭੈ ਅਵਲੋਕ ਜਪਾਂਗੇ ਮਾਨਵ ਇੰਦਰ ਗਜਿੰਦਰ ਨਰਾਦ ਪੋ ਜਾਉਣ ਤਰਲੋ ਕੋ ਰਾਜ ਕਰਾਂਗੇ ਕੋਟ ਇਸ਼ਨਾਨ ਗਜਾਦਿਕ ਦਾਨ ਅਨੇਕ ਸੋ ਅੰਬਰ ਸਾਜ ਭਰਾਂਗੇ ਬ੍ਰਹਮ ਮਹੇਸ਼ਰ ਵਿਸ਼ਨ ਸੱਚੀ ਪਤ ਅੰਤ ਫਸੇ ਜਮ ਫਾਸ ਪਰਾਂਗੇ ਜੇ ਨਾਲ ਸ੍ਰੀ ਪਤ ਕੇ ਪ੍ਰਸ ਹੈ ਪਾਗ ਤੇ ਨਾਲ ਫਿਰ ਨਾ ਦੇਹ ਧਰਾਂਗੇ ਕਾਹ ਭਇਓ ਜੋ ਦੋ ਲੋਚਨ ਮੁੰਦ ਕੈ ਬੈਠ ਰਹੋ ਭਗਤ ਧਿਆਨ ਗਾਇਓ ਨਾਥ ਫਿਰ ਅਲੀ ਸਾ ਸਮੁੰਦਰਨ ਲੋਕ ਗਏ ਉੱਪਰ ਲੋਕ ਗਵਾਇਓ ਬਾਸ ਕੀਓ ਬਿਖਿਆਨ ਸੋ ਬੈਠ ਕੇ ਅਸੇ ਹੀ ਅਸੇ ਸੋ ਬੈਸ ਬਤਾਇਓ ਸੱਚ ਕਹੂੰ ਸੁਨ ਲਿਓ ਸਭਾ ਜਿਨ ਪ੍ਰੇਮ ਕੀ ਉਤਨੀ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮੈਂ ਹੈ ਕਾਹੂ ਪਛਾਹ ਕੋ ਸੀਸ ਨਵਾਇਓ ਕੋ ਬੁਤਾਨ ਕੋ ਪੂਜ ਦਿਖਾਇਆ ਪਾਸ ਕੋ ਮ੍ਰਿਤਾਨਕ ਪੂਜਨ ਤਾਇਓ
ਕੁਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬਿਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਤਾਇਓ ਕੁਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਚੋ ਬੇਨਤੀ ਚਾਉ ਪਈ ਹਮਰੀ ਕਰੋ ਹਾਦਰ ਛੰਗ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦ੍ਰਿੜ ਸਵੈ ਤੁਮ ਕਾਬੂ ਆਪ ਹਾਦੈ ਮੋਹ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦਾ ਕਰੀਐ ਸਭ ਬੈਰਨ ਕੋ ਆਸੰ ਕਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰਣ ਤਿਹਾਉ ਜੋ ਬਰਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਣ ਚੁਣ ਸਤਰ ਹਮਾਰੀ ਮਾਰੀਐ ਹੈ ਆਪ ਹਾਦੈ ਮੁਜੈ ਬਰੀਐ ਮਰਨ ਕਾਲ ਕਾ ਤ੍ਰਾਸਨ ਬਰੀਐ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੋ ਜੀ ਕਰੇ ਹੋ ਰੱਛਾ ਰੱਖ ਲੇ ਹੋ ਮੋਹ ਰੱਖਣ ਹਾਰੇ ਸਾਹਿਬ ਸੰ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹ ਪੁਰੀ ਚਾਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰੰਗ ਕਾਲ ਪਾਏ ਸਿਵ ਜੂ ਅਵਤਰੰਗ ਕਾਲ ਪਾਏ ਕਰਨ ਵਿਸ਼ਨੂੰ ਪ੍ਰਕਾਸ਼ਾ ਸਗਲ ਕਾਲ ਕਾਕੀ ਆਤਮਾਸਾ ਜਮਣ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੂ ਥੀਓ ਜਮਣ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਇ ਹਮਾਰਾ ਜਮਣ ਕਾਲ ਸਭ ਜਗਤ ਬਣਾਇਓ ਦੇਵ ਦੈਤੋ ਜਚਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਿਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸਿਵ ਕੁਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋ ਮਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰੇ ਅਸਥੂਲਾ ਸਾ ਪਰ ਕਿਰਪਾ ਦ੍ਰਿਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣੈ ਘਟ ਘਟ ਕੇ ਪੜ ਪੜ ਕੀ ਜਾਣੈ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰ ਤਬ ਦੇਹ ਪਾਰਾ ਜਬ ਆ ਕਰ ਕਰ ਤੁਹ ਕਬ ਹੂੰ ਤੁਮ ਮੈਂ ਮਿਲਸ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਟ ਸਭ ਧਾਰੈ ਆਪ ਆਪਣੀ ਬੋਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦਿ ਅਨੀਲਾ ਨਾਦ ਸਭ ਤਾਂ ਕਾ ਮੂੜ ਉਚਾਰਦ ਭੇਦਾ ਜਾਕੋ ਭੇਵਨ ਪਾਵਦ ਬੇਦਾ ਤਾ ਕੋ ਕਰ ਪਾਹਨ ਅਨਮਾਨਤ ਮਾਹ ਮੂੜ ਕਤ ਭੇਦਨ ਜਾਣਤ ਮਾਹ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵੇ ਆਪ ਆਪਣੀ ਬੁੱਧ ਹੈ ਜੀਤੀ ਬਰਣਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾਨਾ ਜਾਇ ਪਸਾਰਾ ਕਹੇ ਬਿਨ ਸਜਾਉ ਪ੍ਰਥਮ ਸੰਸਾਰਾ ਏਕਾ ਰੂਪਾ ਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤ ਭੁਜ ਖਾਨ ਬਾਹਰ ਰਚ ਦੀਨੀ ਕਹੋ ਭੁਲਾ ਜਹੋ ਬੈਠਾ ਕਹ ਸਿਮਟ ਭੈ ਸ਼ੰਕਰ ਕੈਠਾ ਸਿਗਰੀ ਸ੍ਰਿਠ ਦਿਖਾਈ ਅਚੰ ਭਵ ਆਦਿ ਜੁਗਾਦ ਸਰੂ ਸਜਮ ਭਵ ਰੱਛਾ ਮੇਰੀ ਤੁਮ ਕਰੋ ਸਿੱਖੋ ਬਾਰਵੇ ਸਿੱਖ ਸੰਘਰੋ ਦੁਠ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਘਾਤਾ ਜੇ ਅਸ ਧੁਜ ਤਪ ਸਰਣੀ ਪਰੇ ਤਿਨਕੇ ਦੁਰ ਦੁਖ ਹਮਰੇ ਪੁਰਖ ਜਨ ਭਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕਿ ਕਾਲ ਨਹਿ ਆਇ ਹੈ ਰੱਛਾ ਹੋਇ ਤਾਹਿ ਸਭ ਕਾਲਾ ਦੁਸ਼ਟ ਟਰਨ ਤਦ ਕਾਲਾ ਕਿਰਪਾ ਦ੍ਰਿਸ਼ਟਨ ਜਾਸ਼ਨ ਹਰ ਹੋ ਤਾ ਕੇ ਤਾਪ ਤਨਕ ਮਹਿ ਹਰ ਹੋ ਡਿਧੋ ਸਿੱਧੋ ਕਰਮ ਸਭ ਹੋਈ ਦੁਰਛਾ ਛੁਪ ਸਕੈ ਨ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਪਾਸ ਤੇ ਤਾਹੁ ਬਾਰਾ ਜਿਨ ਨਰ ਨਾਮ ਤਿਹਾਰੋ ਕਾਹਾ ਦਰ ਦੁਰ ਦੁਖ ਤੇ ਰਹਾ ਖੜਗ ਕੀਤ ਮੈਂ ਸਰਣ ਤਿਹਾਰੀ ਆਪ ਹਾਦੈ ਲਿਹੋ ਬਾਰੀ ਸਰਬ ਠੋਰ ਮੋਹੋ ਸਹਾਈ ਦੁਰ ਦੁਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਬਿਕ ਸਕਲ ਦੇਹ ਕੋ ਹਰਤਾ ਦੁਰ ਦੁਖੀਨ ਕੋ ਛੈ ਕਰਤਾ ਸ੍ਰੀ ਅਸਤੋ ਜੋ ਭੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਪੜ ਪਾਵੈ ਸੋਈ ਦੁਖਨਤ ਸਭ ਆਪਤ ਕੋਈ ਅੜੈਲੋ ਸੁਨੈ ਗੁੰਗ ਜੋ ਜਾਹਿ ਸੁਰਸਨਾ ਪਾਵਈ ਸੁਨੈ ਮੂੜ ਚਿਤ ਲਾਇ ਚਤਰਤਾ ਆਵਈ ਦੁਖ ਦਰਦ ਭਾਉ ਨਿਕਟ ਨ ਤਿਨ ਨਰ ਕੇ ਰਹੈ ਹੋ ਜੋ ਜਾ ਕੀ ਏਕ ਬਾਰ ਚਾਉ ਪਈ ਕੋ ਕਹਿ ਚਾਉ ਪਈ
ਸੰਬਤ ਸਤਰ ਸਹਿਸ ਪੁਣ ਜਾਏ ਅਰਧ ਸਹਿਸ ਪੁਣ ਤੀਨ ਕਹਿ ਜਾਏ ਭਾਦਰ ਸੁਦੀ ਅਸ਼ਟਮੀ ਰੋ ਬਾਰਾ ਤੀਰਸ ਤਦਰੋ ਗ੍ਰੰਥ ਸੁਧਾਰਾ ਸਵਈਆ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋਵਾਂ ਕਤਰੇ ਨਹੀਂ ਆਨੇ ਰਾਮ ਰਹੀਮ ਪੁਰਾਨ ਕੁਰਾਨ ਅਨੇਕਹਿ ਮਤ ਇੱਕ ਨ ਮਾਨੇ ਹੋ ਸਿਮਰਤ ਸਾਸਰ ਬੇਦ ਸਬੈ ਬਹੁ ਭੇਦ ਕਹਿ ਹੈ ਹਮ ਏਕ ਨ ਜਾਣੇ ਹੋ ਸ੍ਰੀ ਅਸਮਾਨ ਕਿਰਪਾ ਤੁਮਰੀ ਕਾਲੂ ਮੈਂ ਨਾ ਕਹਿਓ ਸਭ ਤੋਹੇ ਬਖਾਨੇ ਹੋ ਦੁਹਰਾ

ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ। ਮਨ ਵਜੀਆ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾ ਮਣਿਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆ ਤੂੰ ਸਦਾ ਰਹੁ ਹਰਨਾਲੇ ਹਰਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਸਾਰਣ ਅੰਗੀਕਾਰ ਉਹ ਕਰੇ ਤੇਰਾ ਓਂਕਾਰ ਸਭ ਸਵਰਨ ਸਮਨਾ ਗੱਲਾਂ ਸਮਰੱਥ ਸੁਆਮੀ ਸੋ ਕੇ ਉਮਰ ਹਮਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਨਾਲੇ ਸਾਚੇ ਸਾਹਿਬ ਆ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਮੱਸਿਆ ਵਾਜੇ ਸ਼ਬਦ ਕਨੇਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਾਲਾ ਜਿਤ ਕਰ ਧਾਰੀਆ ਪੰਜ ਦੋ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁ ਜਿਨ ਕਹੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਰਹਦ ਵਾਜੇ ਸਾਚੀ ਲਵੈ ਬਿਨ ਦੇਹ ਨਮਾਣੀ ਦੇਹ ਨਮਾਣੀ ਲਵੈ ਬਾਜ ਹੋ ਕਿਆ ਕਰੇ ਬੇਚਾਰੀਆ ਤੁਦ ਬਾਦ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੂੰ ਹੁਰਥਾਓ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਵੈ ਬਾਜ ਹੋ ਕਿਆ ਕਰੇ ਬੇਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰੇ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਜਨ ਪਾਵੈ ਪਾਵੈ ਤਾਂ ਸੋਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਪ੍ਰਹਿ ਦਹਿ ਦਿਸਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਏ ਜਨ ਪਾਵੇ ਆਵੋ ਸੰਤ ਪਿਆਰੇ ਕਤ ਕੀ ਕਰਾ ਕਹਾਣੀ ਅਕਤ ਕੇਰੀ ਕਿਤ ਦੁਬਾਰਾ ਪਾਈਐ ਤਨ ਮਨ ਧਨ ਸਭ ਸਭ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਕਤ ਕਹਾਣੀ ਏ ਮਨ ਚੰਚਲਾ ਚਤੁਰਾਈ ਕਰਨ ਨ ਪਾਇਆ ਚਤੁਰਾਈ ਨ ਪਾਇਆ ਕਹਿਣਾ ਇਹ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤ ਸਭ ਟੋਜਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਰਨ ਨ ਪਾਇਆ ਇਹ ਮਨ ਪਿਆਰੇ ਆ ਤੂੰ ਸਦਾ ਸੱਤ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀ ਤੇਰਾ ਨਾਲੇ ਸਾਥ ਤੇਰਾ ਚੱਲਾ ਨਾਹੀ ਤਿਸ ਨਾਲ ਕਿਉਂ ਚਿਤ ਲਾਈਆ ਐਸਾ ਕੰਮ ਉਲੇ ਨਾ ਕੀਚਾ ਜਿਤ ਅੰਤ ਪਛੋਤਾਈਆ ਸਤਿਗੁਰੂ ਕਾ ਉਪਦੇਸ਼ ਤੂੰ ਹੋਵੇ ਤੇਰਾ ਨਾਲੇ

ਆਪਣਾ ਆਪ ਤੂੰ ਜਾਣੇ। ਜੇ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ, ਆਖੈ ਤਾਂ ਵੇਖੈ ਸਭ ਤੂੰ ਹੈ, ਜਿਨ ਜਗਤੋਂ ਪਾਇਆ। ਕਹਿ ਨਾਨਕ ਤੂੰ ਸਦਾ ਅਗੰਮ ਹੈ, ਤੇਰਾ ਅੰਤ ਨ ਪਾਇਆ। ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜਨ ਸਭ ਤੁਧ ਪਾਏ, ਇੱਕ ਬੇਕ ਪ੍ਰਸਨ ਆਇਆ। ਲਾਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸ ਨੂੰ ਆਪ ਉਠਾਓ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲਨ ਰਾਲੀ, ਚਾਲਨ ਰਾਲੀ ਭਗਤਾ ਹਕੇਰੀ, ਬਿਖ ਮਾਰਗ ਚਰਣਾ। ਲਾਭ ਲੋਭ ਅਹੰਕਾਰ ਤਾਂ ਸਸਨਾ, ਬਹੁਤ ਨਾਹੀ ਬੋਲਣਾ। ਖੰਨੇ ਹੋ ਤਿੱਖੀ ਵਾਲੋ ਨੀ ਕੀ, ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ। ਕਹਿ ਨਾਨਕ ਚਾਲ ਭਗਤਾ, ਜੁਗ ਹੋ ਜੁਗ ਨਿਰਾਲੀ। ਜਿਉਂ ਤੂੰ ਚਲਾਹਿਤ ਵਿਚਲਾ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਹਿਤ ਵਿਚਲਾ, ਜਿਨਹ ਮਾਰਗ ਪਾਵੇ। ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਸਦਾ ਧਿਆਵਹੇ। ਜਿਸ ਨੂੰ ਕਥਾ ਸੁਣਾਹੇ ਆਪਣੀ, ਸੇ ਗੁਰਦੁਆਰਾ ਸੁਖ ਪਾਵੇ। ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤ ਵਿਚਲਾਵੇ। ਇਹੋ ਸੋਹਿਲਾ ਸ਼ਬਦੋ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ। ਇਹੋ ਤਨਕਾ ਮਨ ਵਸਿਆ, ਜਿਨ ਧਰੋਹੋ ਲਿਖਿਆ ਆਇਆ। ਇੱਕ ਫਿਰੈ ਕਨੇਰੇ ਕਰਹਿ ਗੱਲਾਂ, ਗੱਲੀ ਕਿਨ ਨ ਪਾਇਆ। ਕਹਿ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ, ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕਟੰਬ ਸਹਿਤ, ਪਵਿੱਤ ਸੰਗਤ ਸਬਾਈਆ। ਕਹਿੰਦੇ ਪੁੱਤ ਸੁਣਦੇ ਪੁੱਤ, ਸੇ ਪਵਿੱਤ ਜਿਨੀ ਮਨ ਮਸਾਇਆ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ, ਹਰ ਹਰ ਧਿਆਇਆ। ਕਰਮੀ ਸਹਿਜਾ ਉਪਜਾਏ, ਵਣ ਸਹਿਜਾ ਸਹਿਸਾ ਨਾ ਜਾਏ। ਨਹਿ ਜਾਏ ਸਹਿਸਾ ਕਿਸਨ ਨਿਮਰਾ ਹੈ, ਕਰਮ ਕਮਾਏ ਸਹਿਸਾ ਜੀਵ ਮਲੀਨ ਹੈ, ਕਿਸਨ ਨਿਮ ਧੋਤਾ ਜਾਏ। ਮਨ ਧੋ ਸ਼ਬਦ ਲਾਗੂ, ਹਰ ਸਿਉਰਾ ਹੋ ਚਿਤ ਲਾਏ। ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ, ਸਹਿਸਾ ਉਪਜਾਏ। ਜੀਹੋ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ। ਤਿੰਨ ਜਨਮ ਜੂਵੈ ਹਾਰਿਆ, ਇਹ ਤਸਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ। ਵੇਦਾ ਮੈਂ ਹੈ ਨਾਮ, ਉੱਤਮ ਸੋ ਸੁਣ ਹੈ ਨਾਹੀ, ਫਿਰਾਂ ਜੋ ਬੇਤਾ ਲਿਆ। ਕਹਿ ਨਾਨਕ ਜਿਨ ਸਤ ਜਿਆ, ਕੂੜੇ ਲਾਗੇ ਤਿੰਨ ਜਨਮ ਜੂਵੈ ਹਾਰਿਆ। ਜੀਹੋ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਹੋ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਕੋੜ ਕੀ ਸੋਏ ਪਹੁੰਚਾ ਨਾਹੀ, ਮਣਸਾ ਸਸ ਮਾਣੀ। ਜਨਮ ਰਤਨ ਜਿਨ ਖੱਟਿਆ, ਭਲੇ ਸੇਵਣ ਜਾਰੇ। ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਹੈ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਉ ਰਹਿ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਤਿਹੈ ਅੰਤਰੇ ਆਤਮਾ ਸਮਾਲੇ। ਆਪ ਛੱਡ ਸਦਾ ਰਹਿ ਭਰਣੈ, ਗੁਰ ਬਿਨੇ ਆਪਣਾ ਜਾਣੈ ਕੋਈ। ਕਹਿ ਨਾਨਕ ਸੁਣੋ ਸੰਤੋ ਸੋ।

ਅਨੇਕ ਜੁਨੀ ਭਰਮਾ ਵੈਮਨਸਾ ਗੁਰਮੁਖ ਨ ਪਾਏ, ਫਿਰ ਮੁਖ ਪਾਏ ਲਗ ਚਰਣੀ, ਸਤਿਗੁਰੂ ਸਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ, ਬਿਨਸਾ ਗੁਰਮੁਖ ਨ ਪਾਏ। ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ,

ਜਪੇ ਹੋ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬੱਜ ਹੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਅੱਖ ਵਖਾਣੀ, ਕੱਚੀ ਅੱਖ ਵਖਾਣੀ। ਹਰ ਹਰ ਨਿਤ ਕਰ ਰਸਨਾ, ਕਹਿ ਕਛੂ ਨਾ ਜਾਣੀ, ਚਿਤ ਜਿਨ ਕਹਿ ਰਲਿਆ ਮਾਇਆ, ਬੋਲਣ ਪੈਰ ਬਾਣੀ। ਕਹਿ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਉਂ, ਸ਼ਬਦ ਰਤਨ ਜਿਤ ਮਨ ਲਾਗੈ ਹੋ ਅਸਮਾਉ। ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ। ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉਂ, ਸਿਵ ਸਕਤੀਆਂ ਆਪ ਉਪਾਇ ਕੈ ਕਰਤਾ, ਆਪੇ ਹੁਕਮਰਤਾਏ ਹੁਕਮਰਤਾਇਆ, ਵੇਖੈ ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੈ ਮੁਕਤੋ ਸ਼ਬਦ ਮਨ ਮਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਇੱਕ ਸਿਨ ਲਵਲਾਏ। ਕਹਿ ਨਾਨਕੇ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸਾਸਤ੍ਰ ਪੁੰਨ ਪਾ ਵਿਚਾਰ ਦੇ, ਤਤੈ ਸਾਰਣ ਜਾਣੀ ਤਤੈ ਸਾਰਣ ਜਾਣੀ, ਗੁਰੂ ਬਾਜੋ ਤਤੈ ਸਾਰਣ ਜਾਣੀ, ਤੇਹ ਗੁਣੀ ਸੰਸਾਰ ਭਰਮ ਸੱਤਾ ਸਤਿਆ ਰਹਿਣ ਮਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਮੁਸਿਆ, ਬੋਲੇ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤਤ ਪਾਏ, ਜਿਸ ਨੂੰ ਆਣ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉਂ ਮਨੋਹ ਮਸਾਰੀਏ ਮਨੋਹ ਕਿਉਂ ਸਾਰੀਏ, ਏ ਵਰਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ, ਉਸ ਨੂੰ ਕਿਉਂ ਪਹੁੰਚ ਨਾ ਸਕੇ ਜਿਸ ਨੂੰ ਆਪਣੇ ਲਿਵ ਲਾਵੇ। ਆਪਣੀ ਲਿਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਆਏ, ਕਹਿ ਨਾਨਕੇ ਵੜਦਾਤਾ ਸੋ ਕਿਉਂ ਮਨ ਹਮਸਾਰੀ ਹੈ, ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਵੇਕੋ ਜਿਹੀ ਕਰਤਾ ਖੇਲ ਰਚਾਇਆ, ਜਾਂ ਸੰਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁਟਕੀ ਲਗੀ ਤਿਸਨਾ ਮਾਇਆ ਅਵਰ ਵਰਤਾਇਆ। ਇਹ ਮਾਇਆ ਜਿਤ ਹਰ ਵੀ ਸਰੈ ਮਹੁ ਬੁਜਾ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਅਰੇ ਆਪ ਮੁਲਕ ਹੈ ਮੁੱਲ ਨ ਪਾਇਆ ਜਾਏ, ਮੁੱਲ ਨ ਪਾਇਆ ਜਾਏ ਕਿਸੈ ਵਟੋਂ ਰਹਿ ਲੋਕ ਬਿਲ ਲਾਏ, ਐਸਾ ਸਤਿਗੁਰੂ ਜੇ ਮਿਲਾਏ ਤਿਸ ਨੂੰ ਸਰ ਸੌਂਪੀਏ।

ਲੈ ਪਾਏ। ਹਰ ਰਸ ਮੇਰੀ ਮਰਮਣ ਜਾਰਾ, ਹਰ ਰਸ ਮੇਰੀ ਮਰਮਣ ਜਾਰਾ, ਸਤਿਗੁਰ ਤੇਰਾ ਜਾਣੀ, ਹਰ ਹਰ ਨਿਤ ਜਪੇ ਹੋ ਜੀ ਹੋ ਲਾਹ ਖੱਟਿਓ ਦਿਹਾੜੀ।

ਸਮਾਂ ਚਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ, ਤਾਂ ਤੂੰ ਜਗ ਮਹਿ ਆਇਆ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪ੍ਰਜਾਪੇ।

ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾਂ ਜਾਂ ਤੂੰ ਜਗਮ ਹਿਆਇਆ ਜਿਨ ਹਰ ਤੀਰਾਂ ਰਚਨ ਰਚਿਆ ਸੋ ਹਰ ਮਨ ਨਮਸਾਇਆ ਗੁਰ ਪ੍ਰਸਾਦੀ ਹਰ ਮਨ ਮਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਣ ਹੋਆ ਜਿਨ ਸਤਿਗੁਰ ਸਿਉਂ ਚਿੱਤ ਲਾਇਆ ਇਹ ਨੇਤਰ ਹੋ ਮੇਰੇ ਉਹ ਹਰ ਤੁਮ ਜੋ ਧਰੀ ਹਰ ਬਿਨਿਆਵ ਨਾ ਦੇਖੋ ਕੋਈ ਹਰ ਬਿਨਿਆਵ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵੀ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾਵੇ ਕਾ ਹਰ ਇੱਕ ਹੈ ਹਰ ਬਿਨਿਆਵ ਨਾ ਕੋਈ ਕਹਿ ਨਾਨਕ ਇਹ

ਸੱਚ ਹੈ ਸੁਣਨਾ ਨੂੰ ਪਠਾਏ ਸ੍ਰੀ ਲੈ ਸੁਣ ਸਤਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਵਾ ਰਸਨਾ ਰਸ ਮਾਣੀ ਸੱਚ ਲੱਕ ਵਡਾਣੀ ਤਾਂ ਕੀ ਕਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਹੈ ਸੁਣਨਾ ਨੂੰ ਪਠਾਏ ਹਰ ਜੀਓ ਗੁਫਾ ਅੰਦਰ ਡਾਕੈ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ

ਯੁਗ ਅੰਦਰ ਰੱਖਦੇ ਵਾਜਾ ਪਵਨ ਵਜਾਇਆ ਇਹ ਸਾਚਾ ਸੋਹਿਲਾ ਸਾਚਾ ਘਰ ਗਾਵ ਹੋ ਗਾਵੋ ਤਾਂ ਸੋਹਿਲਾ ਘਰ ਸਾਚਾ ਜਿੱਥੇ ਸਦਸ ਧਿਆਵੇ ਸੱਚੋ ਧਿਆਵੇ ਜਦ ਭਾਵੇ ਗੁਰਮੁਖ ਜਿਨਾ ਬੁਝਾਵੇ ਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਹਿਲਾ ਸੱਚਾ ਘਰ ਗਾਵੇ ਹੇ ਆਨੰਦ ਸੁਨੋਹ ਵਡ ਭਾਗੀ ਉਹ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਭ੍ਰਮ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ।

0: ਸਲੋਕ ਮਾਲੇ ਪਹਿਲੇ ਕਿਲੇ ਕੇ ਟੁੰਡਿਆ ਸਰਾ ਜੇ ਕੀਤਨੀ ਸਲੋਕ ਮਾਲਾ ਪਹਿਲਾ ਬਲਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਖਰਤਨ ਰਾਗੀ ਵਾਰ ਮਹੱਲਾ ਦੂਜਾ
1: ਸੁਰ ਚੜੇ ਹਜ਼ਾਰ ਇੱਥੇ ਚਾਨਣ ਹੁੰਦੇ।

ਮਹਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੂੰ ਦਇਆ ਕੈ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਫ ਸੱਚੀ ਸਲਾ ਸੱਚੀ।

ਭੈਵ ਚਿੰਕਟ ਅਗਨ ਕਢੈ ਵਿਚਾਰ ਭੈਵ ਧਰਤੀ ਦੇਵੀ ਪਾਰ ਭੈਵ ਚਿੰਦ ਫਿਰੈ ਸਿਰ ਪਾਰ ਭੈਵ ਚ ਰਾਜਾ ਧਰਮ ਦੁਆਰ ਭੈਵ ਸੂਰ ਭੈਵ ਚੰਦ ਕੋ ਕਰੋੜੀ ਚਲਤ ਨੈ ਅੰਤ ਭੈਵ ਸਿੱਧ ਬੁੱਧ ਸੁਰਨਾਥ ਭੈਵ ਛਿਆੜਾਣੇ ਆਕਾਸ ਭੈਵ ਜੋਧ ਮਹਾਬਲ ਸੂਰ ਭੈਵ ਚਾਵੈ ਜਾਵੈ ਪੂਰ

ਥੋੜ੍ਹੀ ਨਜ਼ਰ ਕਰੇ ਜੇ ਆਪਣੀ ਧੰਨ ਦਰੀ ਸਤਿਗੁਰ ਪਾਇਆ ਹੋ ਜੀਏ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਹਨੇ ਵਿੱਚੋਂ ਆਪ ਗਵਾਇਆ ਜਿਹਨੇ ਸੱਚੋ ਸੱਚ ਬੁਝਾਇਆ ਸੱਚ ਬੁਝਾਇਆ।

ਨਰਕ ਨਾ ਜਾਈਐ ਜੀਓ ਪਿੰਡ ਸਭ ਤਿਸਦਾ ਦੇਖਾ ਜੇ ਅੱਖ ਗਵਾਈਐ ਜੇ ਲੋੜੈ ਚੰਗਾ ਆਪਣਾ ਕਰਪਨੁ ਨਿਸਦਾਈਐ ਜੇ ਜਰਵਾਣਾ ਪਰ ਹਰੈ ਜਰਵੇਸ ਕਰਿੰਦੀ ਆਈਐ ਕੋ ਰਹਿ ਨਾ ਭਰੀਐ ਪਾਈਐ ਕੋ ਰਹਿ ਨਾ ਭਰੀਐ ਪਾਈਐ।

ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੂੰਹ ਚੁਕਾਇਆ, ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ।

ਲੋਕ ਵਾਲਾ ਬੇਲਾ ਪੁਰਖਾ ਮਿਰਖਾ ਤੀਰਥਾਂ ਤੱਟਾਂ ਮੇਗਾ ਖੇਤਾਂ ਦੀਪਾਂ ਲੋਆ ਮੰਡਲਾ ਖੰਡਾ ਮੁਰ ਫੰਡਾ ਅੰਡ ਸਿਰ ਜਾ ਖਾਣੀ ਸੇਤ ਜਾ ਸੁਮਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜਨ ਤੋਂ ਪਾਏ ਕੈ ਸੰਭਾਲੇ ਸਭ ਨਾ ਜਿਨ ਕਰਤੇ ਕਰਣਾ ਕੀਆ ਚਿੰਤਾ ਪੀ ਕਰਨੀ।

ਔੜੀ ਸੱਚਾ ਸਾਹਿਬ ਇੱਕ ਤੂੰ ਜਿਹਨੇ ਸੱਚੋ ਸੱਚ ਵਰਤਾਇਆ, ਜਿਸ ਤੋਂ ਦੇਹ ਤਿਸ ਮਿਲਿਆ ਸੱਚਾ ਤਿੰਨੀ ਸੱਚ ਕਮਾਇਆ। ਸਤਿਗੁਰੂ ਮਿਲੇ ਸੱਚ ਪਾਇਆ, ਜਿਨ ਕੇ ਹਿਰਦੇ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ।

ਬੜੇ ਭਗਤ ਰਹਿਮਨ ਭਾਵਦੇ ਤਰਸੋਨ ਕੀਰਤ ਗਾਵਦੇ ਨਾਨਕ ਕਰਮਾ ਬਾਰੇ ਦਾ ਢੋਣ ਲੈਣੀ ਤਾਵਦੇ ਇੱਕ ਮੂਲ ਨਾ ਬੁੱਝਣੇ ਆਪਣਾ ਹੁੰਦਾ ਆਪਣਾ ਦੇ ਹੋਂ ਠਾਡੀ ਕਾਨੀ

ਸਲੋਕ ਵਾਲਾ ਦੂਜਾ ਚੱਕਰ ਲੱਗੇ ਚੱਕਰੀ ਨਾਲੇ ਘਰ ਬਵਾਦ ਗੱਲਾਂ ਕਰੇ ਕਨੇਰਿਆਂ ਕਸਮ ਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾਂ ਛਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮੇ ਲੈ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਖੋਟਾਨ ਖੋਟ ਸ਼ੁਕਰ ਹੈ ਜਿਨ੍ਹਾਂ ਨੇ ਅਪਾਰ ਮਿਹਰ ਕਰਕੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਕੀਰਤਨ ਨਾਲ ਜੁੜ ਕਰਕੇ ਸਤਸੰਗ ਦੇ ਲਾਹੇ ਬਖਸ਼ੇ ਗਰੀਬ ਨਵਾਜ਼ ਸਭ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚੰਨਣ ਨਾਲ ਬਣ ਆਵੇ ਆਓ ਸਰਵਨ ਕਰੀ ਲੜੀ ਵਾਰ ਗੁਰਸਬ ਦੇ ਵਿਚਾਰ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਕਰੁਣਾ ਨਿਧਾਨ ਕੋਟ ਬ੍ਰਹਿਮੰਡਾਂ ਦੇ ਮਾਲਕ, ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ

ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ ਪਾਮਨ 890 ਅੰਗ ਤੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਹੋਏ ਗੌੜੀ ਰਾਗ ਵਿੱਚ ਚਾਰ ਚਾਰ ਪਦਿਆਂ ਵਾਲੇ ਸ਼ਬਦਾਂ ਰਾਹੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਲੜੀਵਾਰ ਕਥਾ ਉਪਦੇਸ਼ ਬਖਸ਼

ਪਾ ਲੈਂਦਾ ਸਰੀਰ ਦੇ ਵਿੱਚ, ਰਾਜ ਪਿੱਛ ਕੇ ਸਾਰੀ ਜ਼ਿੰਦਗੀ ਲਗਾ ਲੈਂਦਾ। ਸੂਖਮ ਸਰੀਰ ਆਤਮਾ ਜਿਹੜੀ ਹੈ ਉਹ ਆਪਣੇ ਆਪ ਨੂੰ ਨਹੀਂ ਪਹਿਚਾਣਦੀ, ਫਿਰ ਇਹਨੂੰ ਛੱਡ ਕੇ ਜਦੋਂ ਜਾਂਦਾ ਹੈ ਤੇ ਉਦੋਂ ਪਛਤਾਵਾ ਹੁੰਦਾ ਹੈ। ਪਰਲੋਕ ਵਿੱਚ ਗਿਜਾਣ ਤੇ ਬਹੁਤ ਪਛਤਾਵਾ।

ਤੇ ਸਤਸੰਗ ਰਹਿਓ ਏਆਨਾ ਰਾਜ ਪਰਤ ਪਾਰੈ ਨਿਤ ਸਾਰ ਸਮਾਰੈ ਅੰਤ ਕੀ ਬਾਰ ਊਠ ਸਿਧਾਰੈ ਨਾਮ ਬਿਨਾ ਸਭ ਝੂਠ ਪਰਾਨੀ ਗੋਵਿੰਦ ਭਜਨ ਬਿਨਾ ਅਵਰ ਸੰਗ ਰਾਤੇ ਤੇ ਸਭ ਮਾਇਆ ਮੂਠ ਪਰਾਨੀ ਠੱਗੇ ਲੁੱਟੇ ਹੋਏ ਮਹਿਸੂਸ ਕਰਦੇ ਨੇ ਜੀਵ ਜਦੋਂ ਖਾਲੀ ਜਾਂਦੇ

ਇਹ ਅੰਨ ਪਾਣੀ ਦੇ ਆਸਰੇ ਲੇਖ ਅੰਦਰ ਦਾ ਜਿਹੜਾ ਸੂਖਮ ਸਰੀਰ ਮਨ ਹਿਰਦਾ ਉਹਨੂੰ ਬੰਦਗੀ ਦਾ ਆਸਰਾ ਮਿਲ ਜਾਵੇ ਸਭ ਤੋਂ ਵੱਡੀ ਡੰਗੋਰੀ।

ਪਾ ਕੇ ਅਮਰ ਹੋ ਜਾਂਦੀਆਂ ਨੇ, ਮਹਾਨ ਹੋ ਨਿਬੜਦੀਆਂ ਨੇ। ਵਿਸ਼ੇਸ਼ ਕਾਰਨਾਮੇ ਉਹੀ ਕਰਦੀਆਂ ਨੇ ਜਿਹੜੇ ਸਰੀਰ ਵਿੱਚੋਂ ਅੰਦਰਲੇ ਸਰੀਰ ਦੇ ਨਾਲ ਜੁੜ ਕੇ ਫੈਸਲੇ ਲੈਂਦੇ ਨੇ, ਆਪਣੇ ਅੰਤਸ਼ਕਰਨ ਨੂੰ ਸ਼ੁੱਧ ਕਰ ਲੈਂਦੇ ਨੇ। ਕੋਈ ਮਹਾਂਪੁਰਸ਼ ਕੋਈ ਸੂਰਮੇ ਹੋ ਜਾਂਦੇ ਨੇ, ਇਤਿਹਾਸ ਰਚ ਦਿੰਦੇ ਨੇ, ਹਿਸਟਰੀ ਵਿੱਚ ਉਹਨਾਂ ਦਾ ਹੀ ਨਾਮ ਪੈਂਦਾ ਹੈ। ਨਹੀਂ ਤਾਂ ਆਮ ਦੁਨੀਆ ਇਹ ਸਰੀਰ ਵਿੱਚ ਕੇਵਲ ਮੋਹ ਵਿੱਚ ਲੱਗੀ ਹੋਈ, ਸਵਾਰਥ ਵਿੱਚ ਇਹਦੇ ਸੁੱਖਾਂ ਦਾ ਅਨੁਭਵ ਕਰਕੇ ਇਹ ਸਰੀਰ ਦੀਆਂ ਇੰਦਰੀਆਂ ਵਿਸ਼ੇ ਰਸਾਂ ਦੇ ਵਿੱਚ ਲੱਗੀ ਹੋਈ ਆਮ ਦੁਨੀਆ ਸਰੀਰਾਂ ਨੂੰ ਛੱਡ ਜਾਂਦੀ ਹੈ ਅਤੇ ਪਛਤਾਵਾ ਹੁੰਦਾ ਹੈ, ਪਛਤਾਉਂਦੇ ਹੀ ਜਾਂਦੇ ਨੇ। ਗੋਬਿੰਦ ਭਜਨ ਬਿਨ ਅਵਰ ਸੰਗ ਰਾਤੇ ਤੇ ਸਭ ਮਾਇਆ ਮੂਠ ਪਰਾਨੀ ਰਹਾਉ। ਇਹ ਜਿਹੜੀ ਸਰੀਰ ਦੇ ਮੋਹ ਦੀ ਮੈਲ ਹੈ ਇੰਨੀ ਪ੍ਰਬਲ ਆ, ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਤੇ ਤੀਰਥਾਂ ਤੇ ਨਹਾ ਕੇ ਵੀ ਨਹੀਂ ਉਤਰਦੀ ਹੈ। ਤੀਰਥ ਨਹਾਏ ਨਾ ਉਤਰ ਸਮੈਲ, ਸਰੀਰ ਦੇ ਮੋਹ ਵਿੱਚ ਲੱਗ ਕੇ ਜੀਵ ਮੈਲੇ ਹੁੰਦੇ ਨੇ। ਤੀਰਥਾਂ ਤੇ ਇਸ਼ਨਾਨ ਕਰਕੇ ਕਹਿੰਦੇ ਪੁੰਨ ਦਾਨ ਕਰ ਲਈਏ ਭਲਾ ਹੋ ਜਾਵੇ, ਤੀਰਥ ਯਾਤਰਾ ਕਰ ਲਈਏ, ਪਰ ਇਹ ਮੈਲ ਜਿਹੜੀ ਹੈ ਮਨ ਨੂੰ ਲੱਗੀ ਹੋਈ ਹੈ ਤੀਰਥਾਂ ਤੇ ਨਹਾਉਣ ਨਾਲ ਵੀ ਨਹੀਂ ਉਤਰਦੀ ਹੈ। ਐਸਾ ਸਰੀਰ ਦਾ ਮੋਹ ਹੈ, ਇੰਦਰੀਆਂ ਦੇ ਰਸ ਕਸ ਨੇ, ਵਿਕਾਰ ਹਨ। ਉੱਥੇ ਜਾ ਕੇ ਵੀ ਇਹਦਾ ਵਿਕਾਰਾਂ ਦੇ ਫੁਰਨੇ ਆਉਂਦੇ ਨੇ, ਉੱਥੇ ਜਾ ਕੇ ਵੀ ਇੱਕ ਭਾ ਲੱਥੀ ਨਹਾਤਿਆ ਦੋਏ ਭਾ ਚੜੀਏ ਸੋਰ, ਨਾਵਣ ਚੱਲੇ ਤੀਰਥੀ ਮਨ ਖੋਟਾ ਤਨ ਚੋਰ। ਇੱਕ ਭਾ ਲੱਥੀ ਨਹਾਤਿਆ ਦੋਏ ਭਾ ਚੜੀਏ ਸੋਰ, ਇੱਕ ਭਾਉ ਤਾਂ ਲੈ ਗਈ। ਤਾਂ ਹੀ ਮਹਾਰਾਜ ਜੀ ਨੇ ਕਿਹਾ ਸੀ ਤੀਰਥ ਨਹਾਏ ਨਾ ਉਤਰ ਸਮੈਲ, ਇਹ ਮੈਲ ਜਿਹੜੀ ਹੈ ਅੰਤਸ਼ਕਰਨ ਨੂੰ ਲੱਗੀ ਹੋਈ, ਤਨ ਵਿੱਚ ਰਹਿੰਦੇ ਹਾਂ ਇਹ ਮਨ ਨੂੰ ਲੱਗੀ ਹੋਈ, ਤਨ ਕਰਕੇ ਤਨ ਦੇ ਨਾਲ ਮੋਹ ਪੈਣ ਕਰਕੇ ਇੰਦਰੀਆਂ ਦੇ ਰਸਾਂ ਕਸਾਂ ਦੀ ਖਿੱਚ ਹੋਣ ਕਰਕੇ ਇਹ ਨਹੀਂ ਉਤਰਦੀ ਹੈ। ਤੀਰਥ ਨਹਾਏ ਨਾ ਉਤਰ ਸਮੈਲ, ਕਰਮ ਧਰਮ ਸਭ ਹਉਮੈ ਫੈਲ। ਕਰਮ ਧਰਮ ਦੇ ਕਰਮ ਜਿਹੜੇ ਨੇ ਮਿਥੇ ਹੋਏ ਨੇ ਉਹਨਾਂ ਨੂੰ ਸਭ ਕਰਦੇ ਨੇ ਲੋਕ, ਤੀਰਥਾਂ ਤੇ ਜਾ ਕੇ ਕਰਦੇ ਨੇ, ਬੜਾ ਫੈਲਾ ਕਰਦੇ ਨੇ, ਬੜਾ ਫਨ ਖਿਲਾਰਦੇ ਹਨ। ਮੈਂ ਇੰਨੀ ਤੀਰਥ ਯਾਤਰਾ ਇੰਨੀਆਂ ਗਊਆਂ ਦਾਨ ਕੀਤੀਆਂ ਫਲਾਨੇ ਤੀਰਥ ਤੇ ਜਾ ਕੇ, ਇੰਨੀ ਮਾਇਆ ਜਿਹੜੀ ਹੈ ਲਾ ਦਿੱਤੀ ਹੈ, ਇੰਨੇ ਲੰਗਰ ਲਾਏ ਨੇ, ਹਉਮੈ ਫੈਲ, ਇਹ ਸਭ ਕੁਝ ਹਉਮੈ ਦਾ ਹੀ ਫੈਲਾਰਾ ਹੈ। ਹੰਗਤਾ ਮਮਤਾ ਹੀ ਆਪਣੀ ਫੈਲਾਉਂਦਾ ਹੈ ਜੀਵ, ਹੰਕਾਰ ਹੀ

ਮਨ ਵਿੱਚ ਜੇ ਗੁਮਾਨ ਕਰਦਾ ਹੈ ਮੈਂ ਕੀਤਾ ਹੈ, ਅੰਗਤਾ ਮਮਤਾ ਵਿੱਚ ਹੈ। ਨਾਨਕ ਨੇਹ ਫਲ ਜਾਤ ਤੇਹ ਜਉ ਕੁੰਚਰ ਇਸਨਾਨ। ਸਾਰਾ ਕੁਝ ਨੇਹ ਫਲ ਚਲਿਆ ਜਾਂਦਾ, ਕਿਸੇ ਅਰਥ ਨਹੀਂ ਲੱਗਦਾ ਹੈ। ਜਿਵੇਂ ਹਾਥੀ ਦਾ ਨਹਾਉਣ ਹੁੰਦਾ ਹੈ, ਹਾਥੀ ਦਾ ਨਹਾਤਾ ਹੋਇਆ ਉਹ ਲਿਪੜ ਜਾਂਦਾ, ਉਸ ਖੇ ਉਡਾ ਲੈਂਦਾ, ਖੇ ਪਾਉਂਦਾ ਆਪਣੇ ਤੇ ਲਿਟਦਾ ਹੈ ਧਰਤੀ ਤੇ ਨਹਾਉਣ ਤੋਂ ਬਾਅਦ। ਜਿਹੋ ਜਿਹਾ ਨਹਾਤਾ ਅਜੇ ਜਾਂ ਨਾ ਨਹਾਤਾ, ਹਾਥੀ ਦੇ ਨਹਾਉਣ ਵਾਂਗ ਹੀ ਹੈ। ਕਬੀਰ ਮਾਇਆ ਤਜੀ ਤੋ ਕਿਆ ਪਾਇਆ ਜਾਂ ਮਾਨ ਤਜਿਆ ਨਹੀਂ ਜਾਏ। ਮਾਨ ਮੁਨੀ ਮੁਨਵਰ ਗਲੇ ਮਾਨ ਸਭੈ ਕੋ ਖਾਏ। ਭਗਤ ਕਬੀਰ ਸਾਹਿਬ ਜੀ, ਜੇ ਮਾਇਆ ਛੱਡਤੀ, ਪੁੰਨ ਦਾਨ ਥੋੜਾ ਜਿਹਾ ਕਰ ਲਿਆ ਰੱਬ ਦੇ ਦਿੱਤੇ ਵਿੱਚ, ਅਗਾਂਹ ਅੱਗੇ ਕਿਸੇ ਨੂੰ ਦੇ ਦਿੱਤਾ ਤੇ ਮਾਨ ਕਾਹਦਾ ਹੈ। ਲੇਕਿਨ ਮਾਨ ਕਰਦਾ ਬੰਦਾ ਬਹੁਤ, ਮਾਇਆ ਛੱਡ ਦਿੱਤੀ ਤੇ ਮਾਨ ਨਹੀਂ ਛੱਡਿਆ, ਫਿਰ ਕੀ ਫਾਇਦਾ ਹੈ। ਮਾਨ ਨੇ ਤਾਂ ਇਸਨੇ ਮਾਨ ਮੁਨੀ, ਜਿਹੜੇ ਮੁਨੀ ਸੀ ਜੰਗਲਾਂ ਵਿੱਚ ਰਹਿ ਕੇ ਜ਼ਿੰਦਗੀ ਕਰਨ ਵਾਲੇ, ਹੱਦ ਹੋ ਜਾਈ, ਹੈਰਾਨ ਹੋ ਜਾਈਦਾ, ਕੋਮਲ ਹਿਰਦੇ ਵਾਲੇ ਪੁਰਸ਼, ਮਾਨ ਮੁਨੀ ਮੰਨਣਸ਼ੀਲ ਪੁਰਸ਼, ਮਾਨ ਮੁਨੀ ਮੁਨਵਰ ਗਲੇ, ਮੁਨੀਆਂ ਦੇ ਵੀ ਸ੍ਰੇਸ਼ਟ ਵੱਡੇ ਉਸਤਾਦ, ਇਹ ਮਾਨ ਵਿੱਚ ਤੇ ਉਹ ਵੀ ਗਲ ਗਏ। ਮਾਨ ਨੇ ਤਾਂ ਉਹਨਾਂ ਨੂੰ ਵੀ ਗਾਲ ਦਿੱਤਾ ਹੈ। ਮਾਨ ਸਭਾ ਕੋ ਖਾਏ, ਮਾਨ ਅਭਿਮਾਨ ਦੇ ਅਭਿਮਾਨ, ਇਹਦੀ ਹਉਮੈ ਹੰਕਾਰ ਇਹ ਸਾਰਿਆਂ ਨੂੰ ਖਾ ਜਾਂਦਾ। ਐਸੀ ਮੈਲ ਹੈ ਨਹੀਂ ਉਤਰਦੀ ਹੈ। ਤੀਰਥ ਨਹਾਏ ਨਾ ਉਤਰ ਸਮੈਲ, ਕਰਮ ਧਰਮ ਸਭ ਹਉਮੈ ਫੈ, ਲੋਕ ਪਚਾਰਾ ਗਤ ਨਹੀਂ ਹੋਏ। ਲੋਕਾਂ ਨੂੰ ਖੁਸ਼ ਕਰ ਲੈਂਦਾ ਹੈ, ਬੜਾ ਦਾਨੀ ਹੈ, ਬੜਾ ਚੰਗਾ ਹੈ, ਲੋਕ ਵਾਹ ਵਾਹ ਕਰਦੇ ਨੇ, ਜਿੰਦਾਬਾਦ ਹੁੰਦੀ ਹੈ। ਲੋਕ ਪਚਾਰਾ ਗਤ ਨਹੀਂ ਹੋਏ, ਲੋਕ ਖੁਸ਼ ਹੋ ਜਾਂਦੇ ਨੇ, ਪਰ ਲੇਕਿਨ ਆਪਦੀ ਕੋਈ ਅਵਸਥਾ ਨਹੀਂ ਪ੍ਰਾਪਤ ਹੁੰਦੀ ਹੈ। ਹਿਰਦੇ ਦੇ ਵਿੱਚ ਤਰਵਾਸ, ਹਿਰਦੇ ਦੇ ਵਿੱਚ ਸੰਤੋਖ, ਹਿਰਦੇ ਦੇ ਵਿੱਚ ਆਤਮਾ ਦਾ ਰਸ, ਆਤਮਾ ਦਾ ਆਨੰਦ, ਖੇੜਾ, ਕੋਈ ਅਵਸਥਾ ਜਿਹੜੀ ਬੰਧਨ ਰਹਿਤ ਹੋ ਜਾਵੇ, ਬੰਧਨਾਂ ਤੋਂ ਰਹਿਤ ਹੋ, ਉਹ ਪ੍ਰਾਪਤ ਨਹੀਂ ਹੁੰਦੀ ਹੈ, ਗਤੀ ਨਹੀਂ ਹੁੰਦੀ ਹੈ। ਪੁੰਨ ਦਾਨ ਕਰ, ਪੁੰਨ ਦਾਨ ਜੋ ਬੀਜ ਦੇ ਸਭ ਧਰਮ ਰਾਏ ਕਹਿ ਜਾਈ, ਇਹ ਵੀ ਕਹਿ ਦਿੱਤਾ ਸੱਚੇ ਪਾਤਸ਼ਾਹ। ਇਕੱਲੇ ਪੁੰਨ ਦਾਨ ਜੋ ਬੀਜਦੇ ਨੇ, ਕਰਮ ਕਰਦੇ ਨੇ, ਉਹਨਾਂ ਨੂੰ ਵੀ ਧਰਮ ਰਾਜੇ ਦੇ ਕੋਲ ਜਾਣਾ ਪੈਂਦਾ ਹੈ, ਲੇਖਾ ਜੋਖਾ ਹੁੰਦਾ ਨਹੀਂ।

ਨਾਮ ਹੀ ਡਗੋਰੀ ਹੁੰਦੀ ਹੈ। ਨਾਮ ਦਾ ਬਹੁਤ ਵੱਡਾ ਆਸਰਾ ਹੈ। ਜਿਨ੍ਹਾਂ ਕੋਲ ਨਾਮ ਹੁੰਦਾ ਉਹ ਸੁਰਖਰੂ ਹੋ ਜਾਂਦੇ ਨੇ। ਉਹਨਾਂ ਨੂੰ ਪਰਵਾਹ ਨਹੀਂ ਹੁੰਦੀ ਕਿਸੇ ਧਰਮ ਰਾਜੇ ਦੀ, ਜਮਦੂਤਾਂ ਦੀ। ਉਹਨਾਂ ਨੂੰ ਤਾਂ ਆਦਰ ਮਾਨ ਮਿਲਦਾ ਹੈ। ਭਗਵੰਤ ਭਗਤ ਕਉ ਭਉ ਕਛੁ ਨਾਹੀ ਆਦਰ ਦੇਵਤ ਜਾਮ। ਉਹਨਾਂ ਨੂੰ ਤਾਂ ਰੇ ਰੇ ਦਰਗਹ ਕਹਿ ਨਾ ਕਉ, ਆਓ ਬੈਠ ਆਦਰ ਸੁਭ ਦੇਉ। ਵਾ ਮਹਿਲੀ ਪਾਵੈ ਤੂੰ ਬਾਸਾ, ਜਨਮ ਮਰਨ ਨਹਿ ਹੋਏ ਬਿਨਾਸਾ। ਜਨਮ ਮਰਨ ਹੀ ਹੁੰਦਾ ਉਹਨਾਂ ਦਾ, ਖਤਮ ਹੋ ਜਾਂਦਾ ਹੈ। ਜੰਮਣ ਮਰਨ, ਜੰਮਣ ਮਰਨ ਨ ਤਿੰਨ ਕਉ ਜੋ ਹਰ ਲੜ ਲਾਗੇ। ਜੀਵਤ ਸੇ ਪ੍ਰਵਾਨ ਹੋਏ ਹਰ ਭਗਤ।

ਆਜ਼ਾਦ ਹੋ ਜਾਂਦੇ ਨੇ ਇਹਨਾਂ ਬੰਧਨਾਂ ਤੋਂ। ਬੰਧਨਾਂ ਕਰਕੇ ਹੀ ਆਵਾਗਮਨ ਆ, ਹਉਮੈ ਕਰਕੇ ਹੀ ਆਵਾਗਮਨ ਆ, ਹਉਮੈ ਕਰਕੇ ਹੀ ਲੋਕ ਪ੍ਰਲੋਕ ਆ। ਜਿਉਂਦੇ ਜੀ ਬੰਧਨ ਕੱਟ। ਕਹਿਤ ਕਬੀਰਾ ਜੋ ਹਰ ਤਿਆਵੈ, ਜੀਵਤ ਬੰਧਨ ਤੋਰੇ। ਵਾਹਿਗੁਰੂ ਦਾ ਨਾਮ ਆਰਾਧਨ ਵਾਲਿਆਂ ਨੇ ਜੋ ਸੂਖਮ ਸਰੀਰ ਵਾਹਿਗੁਰੂ ਦੇ ਧਿਆਨ ਵਿੱਚ ਹਿਰਦੇ ਜੁੜੇ ਹੁੰਦੇ ਨੇ, ਮਨ ਜੁੜੇ ਹੁੰਦੇ ਨੇ, ਵਾਹਿਗੁਰੂ ਦਾ ਧਿਆਨ ਆ ਜਾਂਦਾ ਜਿਨ੍ਹਾਂ ਦੇ ਅੰਦਰ। ਕਹਿਤ ਕਬੀਰਾ ਜੋ ਹਰ ਤਿਆਵੈ, ਜੀਵਤ ਬੰਧਨ ਤੋਰੇ। ਜਿਉਂਦਿਆਂ ਉਹਨਾਂ ਨੇ ਹੰਗਤਾ ਮਮਤਾ ਕਰਤਾ ਭੋਗਤਾ ਜੰਮਣ ਮਰਨ ਦੇ ਬੰਧਨ ਤੋੜ ਲੈਂਦੇ ਨੇ, ਇਹ ਸੰਗਲ ਖੋਲ ਦਿੰਦੇ ਨੇ, ਉਹ ਨਹੀਂ ਬੱਜਦੇ ਇਹਨਾਂ ਵਿੱਚ। ਇਹਨਾਂ ਕਰਕੇ ਹੀ ਆਵਾਗਮਨ ਹੈ, ਛੁਨੀਆਂ ਵਿੱਚ ਪੈਣਾ ਪੈਂਦਾ, ਲੇਖਾ ਜੋਖਾ ਬਣਿਆ ਰਹਿੰਦਾ। ਇਹ ਛੋੜ ਧਰਮ ਰਾਜੇ ਦੇ ਪੇਸ਼ ਕੀਤਾ ਜਾਂਦਾ ਰੂਹਾਂ, ਕਰਮਾਂ ਦਾ ਹਿਸਾਬ ਹੁੰਦਾ ਹੈ, ਸਰੀਰ ਨੂੰ ਪਾ ਕੇ ਜੋ ਕਰਮ ਕੀਤੇ ਹੁੰਦੇ ਨੇ ਰੂਹਾਂ ਤੋਂ ਲੇਖਾ ਜੋਖਾ ਲਿਆ ਜਾਂਦਾ ਹੈ। ਬਿਨ ਹਰ ਨਾਮ ਨਾ ਟੂਟਸ ਪਟਲ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਮੋਹ ਦਾ ਪਰਦਾ ਜਿਹੜਾ ਸਰੀਰ ਨਾਲ ਪਿਆ

ਗਿਆਨ ਦਾ ਪੜਦਾ ਨਹੀਂ ਪਾਟਦਾ ਹੈ। ਵਾਹਿਗੁਰੂ ਦੇ ਨਾਮ ਦੀ ਕਮਾਈ ਕੀਤੇ ਤੋਂ ਬਿਨਾਂ ਸਰੀਰ ਦਾ ਮੋਹ ਏਡਾ ਪ੍ਰਬਲ ਹੈ, ਇਹ ਪੜਦਾ ਇਹਦੇ ਨਾਲ ਨਹੀਂ ਟੁੱਟਦਾ ਹੈ, ਨਹੀਂ ਲੱਥਦਾ ਹੈ। ਨਾਮ ਦਾ ਅਭਿਆਸ ਕਰਕੇ ਹੀ ਸੂਖਮ ਸਰੀਰ ਦਾ ਗਿਆਨ ਹੁੰਦਾ ਹੈ, ਆਤਮਾ ਤੱਕ ਪਹੁੰਚ

ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕੇਵਲ ਅਸੀਂ ਨਹੀਂ ਕਹਿ ਰਹੇ ਤੋਂ ਪਹਿਲਾਂ 6 ਸ਼ਾਸਤਰ ਨੇ 6 ਰਿਸ਼ੀਆਂ ਦੇ ਮੁਨੀਆਂ ਦੇ ਬਣਾਏ ਹੋਏ ਗਿਆਨ ਕੱਢ ਕੇ ਵੇਦਾਂ ਦੇ ਵਿੱਚੋਂ ਗਿਆਨ ਲੈ ਕੇ 6 ਸ਼ਾਸਤਰ ਨੇ 6 ਰਿਸ਼ੀਆਂ ਦੇ ਬਣਾਏ ਹੋਏ

ਸਿਮਰਤ ਸਗਲ 27 ਸਿਮਰਤੀਆਂ ਨੇ, ਛੋਟੀਆਂ ਛੋਟੀਆਂ ਪੁਸਤਕਾਂ ਨੇ ਵੀ ਵੇਦਾਂ ਵਿੱਚੋਂ ਬਣੀਆਂ ਨੇ। ਥੋੜੇ ਥੋੜੇ ਗਿਆਨ ਨੂੰ, ਸੋਹਣੇ ਗਿਆਨ ਨੂੰ ਵੱਖਰਾ ਕੀਤਾ ਹੈ। ਸਰਲ ਭਾਸ਼ਾ ਵਿੱਚ 6 ਸ਼ਾਸਤਰ 27 ਸਿਮਰਤੀਆਂ, ਸੋਧੇ ਸ਼ਾਸਤਰ ਸਿਮਰਿਤ ਸਗਲ, ਸਾਰੀਆਂ ਸਿਮਰਤੀਆਂ ਇਹ ਸਾਰੇ ਸੋਧੇ।

ਨਿਚੋੜ ਕੀਤਾ ਵਿਚਾਰਿਆ ਹੈ। ਇਹੋ ਹੀ ਫੈਸਲਾ ਇਹ ਧਰਮ ਗ੍ਰੰਥ ਦਿੰਦੇ ਨੇ। ਛੋਟੀਆਂ ਛੋਟੀਆਂ ਪੋਥੀਆਂ ਜਿਹੜੀਆਂ ਬਹੁ ਸ਼ਾਸਤ੍ਰ ਬਹੁ ਸਿਮ੍ਰਤੀ ਪੇਖੇ ਸਰਬ ਟਡੋਲ, ਸਾਰੇ ਟਡੋਲ ਕੇ ਖੋਜ ਕੇ ਵੇਖੇ ਨੇ, ਵਿਚਾਰ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਮੋਲ, ਪਾਵਨ ਸੁਖਮ ਨਹੀਂ ਸਹਿ, ਵਾਹਿਗੁਰੂ ਦੇ ਨਾਮ ਦੇ ਤੁਲ ਨਹੀਂ ਪੁੱਜਦਾ ਹੈ, ਐਸਾ ਮੋਲ ਹੈ ਨਾਮ, ਮੋਲਕ ਹੈ ਵਾਹਿਗੁਰੂ ਦੀ ਬੰਦਗੀ ਤੁਲ ਕੁਝ ਵੀ ਨਹੀਂ ਹੈ। ਬਾਕੀ ਕਰਮ ਧਰਮ ਜਿੰਨੇ ਨੇ, ਜਿੰਨੇ ਪੁੰਨ ਦਾਨ ਨੇ, ਸਾਰੇ ਵੇਖੇ ਨੇ। ਸਿਮਰਿਤ ਵੇਦ ਪੁਰਾਣ ਪੁਕਾਰਨ ਪੋਥੀਆਂ, ਪੁਕਾਰਦੀਆਂ ਨੇ ਧਾਰਮਿਕ ਪੋਥੀਆਂ, ਸਿਮਰਤੀਆਂ ਪੁਰਾਣ, 18 ਪੁਰਾਣ

ਸਾਰੀਆਂ ਇਹ ਪੁਸਤਕਾਂ ਪੋਥੀਆਂ ਇਹ ਹੀ ਪੁਕਾਰਦੀਆਂ ਨੇ ਉੱਚੀ ਉੱਚੀ ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ ਨਾਮ ਤੋਂ ਬਿਨਾਂ ਸਭ ਝੂਠ ਹੈ ਜੇ ਬੰਦਗੀ ਨਹੀਂ ਨਾਮ ਨਹੀਂ ਪਛਤਾਵਾ ਹੀ ਪਛਤਾਵਾ ਰੋਣਾ ਹੀ ਪੈਂਦਾ ਅਖੀਰ ਸਭ ਕੂੜ ਸਭ ਕੁਝ ਝੂਠਾ ਹੀ ਹੋ ਜਾਂਦਾ ਗਾਲੀ ਹੋਛੀਆਂ ਗੱਲਾਂ ਨੇ ਹਵਾ ਚ ਡਾਂਗਾ ਮਾਰਨ ਵਾਲੀਆਂ ਗੱਲਾਂ ਸਾਰੇ ਸੋਧੇ ਨੇ ਦੇਖੇ ਨੇ ਸੋ ਨਾਮ ਜਪੈ ਜਿਸ ਆਪ ਜਪਾਏ ਧੰਨ ਗੁਰੂ ਸਾਹਿਬ ਸੱਚੇ ਪਾਤਸ਼ਾਹ ਨਾਮ ਦੀ ਦਾਤ ਜੇ ਏਡੀ ਵੱਡੀ ਹੈ ਮੌਲਿਕ ਹੈ ਪੂਰੇ ਸਤਿਗੁਰਾਂ ਦੇ ਕੋਲ ਹੈ ਇਹਨਾਂ ਦੀ ਬਖਸ਼ਿਸ਼ ਨਾਲ ਵਾਹਿਗੁਰੂ ਦੀ ਬਖਸ਼ਿਸ਼ ਹੋਵੇ ਤੇ ਗੁਰੂ ਦੇ ਲੜ ਲੱਗਦਾ ਪੂਰੇ ਗੁਰੂ ਦੇ ਪੂਰੇ ਗੁਰੂਆਂ ਦੀ ਬਖਸ਼ਿਸ਼ ਹੋ ਜਾਵੇ ਤੇ ਨਾਮ ਦੀ ਰੌਣ ਚੱਲਦੀ ਨਾਮ ਜਪਿਆ ਜਾਂਦਾ ਹੈ ਬੰਦਾ ਲੈ ਵੀ ਲੈਂਦਾ ਨਾਮ ਲੇਕਿਨ ਫਿਰ ਵੀ ਨਹੀਂ ਜਪਦੇ ਜਪਿਆ ਨਹੀਂ ਜਾਂਦਾ ਜੇ ਇਹਨਾਂ ਦੀ ਬਖਸ਼ਿਸ਼ ਹੋਵੇ ਸੋ ਨਾਮ ਜਪੈ ਜਿਸ ਆਪ ਜਪਾਏ ਇਹ ਨਾਮ ਅਮੋਲਕ ਵਸਤੂ ਨੂੰ ਪਾ ਕੇ ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ ਸਤਿਗੁਰ ਸੇਵਾ ਲੱਗਿਆ ਕੱਟ ਰਤਨ ਦੇਵੈ ਪ੍ਰਗਾਸ ਵਾਹਿਗੁਰੂ ਦਾ ਨਾਮ ਗੁਰਮੰਤਰ ਮੂਲ ਮੰਤਰ ਸਿਮਰਨ ਸਤਿਗੁਰੂ ਪਹਿਲਾਂ ਪ੍ਰਤੱਖ ਦਿੰਦੇ ਨੇ ਫਿਰ ਜਿਹੜਾ ਸਤਿਗੁਰੂ ਦੀ ਸੇਵਾ ਵਿੱਚ ਲੱਗਦਾ ਗੁਰੂ ਵਾਲਾ ਬਣ ਕੇ ਗੁਰੂ ਦੀ ਨਿਸ਼ਕਾਮ ਸੇਵਾ ਵਿੱਚ ਲੱਗਦਾ ਅਨੇਕਾਂ ਤਰ੍ਹਾਂ ਦੀ ਸੇਵਾ ਕਰਦਾ ਸਰੀਰ ਕਰਕੇ ਸੇਵਾ ਕਰਦਾ ਮਹਾਰਾਜ ਐਸਾ ਬਖਸ਼ਿਸ਼ ਕਰਦੇ ਜਿਵੇਂ ਜਿਵੇਂ ਸੇਵਾ ਕਰਕੇ ਹਿਰਦਾ ਸ਼ੁੱਧ ਹੁੰਦਾ ਹੈ ਨਿਸ਼ਕਾਮ ਸੇਵਾ ਕਰਨ ਕਰਕੇ ਉਹ ਨਾਮ ਰਤਨ ਜਿਹੜਾ ਅੰਦਰ ਗੁੱਝਾ ਰੱਖਿਆ ਹੈ ਨਾਮ ਰਤਨ ਲੈ ਗੁੱਝਾ ਰੱਖਿਆ ਫਿਰ ਮਹਾਰਾਜ ਉਹਨੂੰ ਵੀ ਕੱਢ ਕੇ ਹਿਰਦੇ ਰੂਪੀ ਤਲੀ ਤੇ ਪ੍ਰਗਟ ਕਰ ਦਿੰਦੇ ਨੇ ਮਨ ਵਿੱਚ ਸਿਮਰਨ ਦੀ ਰੌਣ ਚਲਾ ਦਿੰਦੇ ਨੇ ਸਤਿਗੁਰ ਸੇਵਾ ਲੱਗਿਆ ਕੱਢ ਰਤਨ ਦੇਵੈ ਪ੍ਰਗਾਸ ਹਿਰਦੇ ਰੂਪੀ ਤਲੀ ਦੇ ਉੱਪਰ ਜਿਵੇਂ ਹੱਥ ਦੇ ਉੱਪਰ ਹੀਰਾ ਰੱਖਿਆ ਹੋਵੇ ਪ੍ਰਕਾਸ਼ ਦਾ ਹੈ ਹਿਰਦੇ ਰੂਪੀ ਮਨ ਰੂਪੀ ਤਲੀ ਮਨ ਰੂਪੀ ਹੱਥ ਤੇ ਮਾਰਾ ਫਿਰ ਨਾਮ ਚਲਾ ਦਿੰਦੇ ਨੇ ਪ੍ਰਕਾਸ਼ ਕਰ ਦਿੰਦੇ ਨੇ ਜਿਹੜੇ ਨਿਸ਼ਕਾਮ ਹਿਰਦਿਓਂ ਸੇਵਾ ਕਰਦੇ ਨੇ ਇੱਛਾ ਰਹਿਤ ਹੋ ਗਿਆ ਆਸਾ ਤ੍ਰਿਸ਼ਨਾ ਤੋਂ ਰਹਿਤ ਹੋ ਸੰਸਾਰ ਦੇ ਫੁਰਨਿਆਂ ਨੂੰ ਤਿਆਗ ਗੁਰੂ ਵਾਲੇ ਬਣ ਕੇ ਗੁਰੂ ਦੇ ਕੋਲੋਂ ਨਾਮ ਦੀ ਦਾਤ ਲੈ ਬਾਹਰੋਂ ਅਭਿਆਸ ਕਰਨ ਨਾਲ ਅੰਦਰਲਾ ਨਾਮ ਪ੍ਰਗਟ ਹੋ ਜਾਂਦਾ ਹੈ ਮੁੱਖ ਰਾਹੀਂ ਜਾਪ ਕਰਨ ਨਾਲ ਸੋ ਨਾਮ ਜਪੈ ਜੇ ਸਾਪ ਜਪਾਏ ਉਹ ਨਾਮ ਜਪਦਾ ਉਹ ਜਿਹਨੂੰ ਆਪ ਜਪਾਉਂਦੇ ਹੋ ਜਿਸ ਨੂੰ ਆਪ ਮਹਾਰਾਜ ਬਖਸ਼ਿਸ਼ ਕਰਦੇ ਨੇ ਸਗਲ ਫਲਾ ਸੇ ਸੂਖ ਸਮਾਏ ਸਾਰੇ ਫਲ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਨੇ ਸੂਖ ਸਮਾਏ ਸੁੱਖਾਂ ਵਿੱਚ ਸਮਾ ਜਾਂਦੇ ਨੇ ਸੁੱਖਾਂ ਕੀ ਮਿੱਤ ਕਿਆ ਗਣੀ ਜਾ ਸਿਮਰੀ ਗੋਬਿੰਦ ਸੁੱਖਾਂ ਦੀ ਕੋਈ ਮਿਣਤ ਹੀ ਨਹੀਂ ਰਹਿ ਜਾਂਦੀ ਸੁੱਖ ਹੀ ਸੁੱਖ ਆਨੰਦ ਹੀ ਆਨੰਦ ਖੇੜਾ ਹੀ ਖੇੜਾ ਰਹਿ ਜਾਂਦਾ ਹੈ ਸਾਰੇ ਫਲ ਹੀ ਪ੍ਰਾਪਤ ਹੋ ਜਾਂਦੇ ਨੇ ਸਾਰੇ ਸੁੱਖ ਉਹਨਾਂ ਨੂੰ ਆ ਕੇ ਪ੍ਰਾਪਤ ਹੋ ਜਾਂਦੇ ਸਰਬ ਫਲਾ ਲੋਕ ਪ੍ਰਲੋਕ ਦੇ ਸਾਰੇ ਸੁੱਖ ਝੋਲੀ ਵਿੱਚ ਪੈ ਜਾਂਦੇ ਨੇ ਆਪ ਜਪਾਏ ਜਪੈ ਸੋ ਨਾਓ ਆਪ ਗਾਵਾਏ ਸੋ ਹਰ ਗੁਣ ਗਾਓ ਰੱਖ ਨਹਾਰੇ ਰੱਖ ਹੋ ਆਪ ਅਰਦਾਸ ਸੱਚੇ ਪਾਤਸ਼ਾਹ ਦੇ ਅੱਗੇ ਕਰੀਏ ਹੇ ਵਾਹਿਗੁਰੂ ਰੱਖਣ ਵਾਲੇ ਵਾਹਿਗੁਰੂ ਤੁਸੀਂ ਪੈਦਾ ਕੀਤਾ ਸੰਸਾਰ ਪੰਜਾਂ ਤੱਤਾਂ ਤੋਂ ਤੁਸੀਂ ਪੈਦਾ ਕੀਤਾ ਦਿੱਤਾ ਹੈ ਜਨਮ ਸਾਨੂੰ ਸੱਚੇ ਪਾਤਸ਼ਾਹ ਤੁਸੀਂ ਸਾਡੇ ਮਾਤਾ ਪਿਤਾ ਤੁਸੀਂ ਪੈਦਾ ਕੀਤੀ ਹੈ ਪ੍ਰਬਲ ਆਡੀ ਮਾਇਆ ਆਡੀ ਪ੍ਰਬਲ ਮਾਇਆ ਤੁਸੀਂ ਪੈਦਾ ਕੀਤਾ ਹੈ ਸਾਨੂੰ ਮਹਾਰਾਜ ਆਪ ਹੀ ਕਿਰਪਾ ਆਪ ਹੀ ਰੱਖ ਲਵੋ ਰੱਖ ਨਹਾਰੇ ਰੱਖ ਹੋ ਆਪ ਹੇ ਰੱਖਣ ਹਾਰੇ ਸੱਚੇ ਪਾਤਸ਼ਾਹ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖ ਹੋ ਰੱਖਣ ਹਾਰ ਦਇਆਲਾ ਨਾਨਕ ਘਰ ਕੇ ਗੋਲੇ
ਆਪ ਸਾਨੂੰ ਰੱਖ, ਆਪ ਬਚਾ ਦਿਓ, ਹੱਥ ਦੇ ਹੱਥ ਦੇ ਆਪ ਰੱਖ। ਵਿਆਪਕ ਭਉ ਨਾ ਕੋਏ, ਜਿਹਨੂੰ ਆਪ ਰੱਖਦੇ ਉਹਨੂੰ ਕੋਈ ਡਰ ਨਹੀਂ ਹੁੰਦਾ, ਕੋਈ ਨਹੀਂ ਰਹਿ ਜਾਂਦਾ। ਸਗਲ ਸੁੱਖਾ ਪ੍ਰਭ ਤੁਮਰਾ ਹਾਥ, ਸਾਰੇ ਸੁੱਖ ਜੋ ਬੰਦਗੀ ਕਰਕੇ ਮਿਲਦੇ ਨੇ ਸੱਚੇ ਪਾਤਸ਼ਾਹ ਸਿਮਰਨ ਦੁਆਰਾ ਪ੍ਰਾਪਤ ਹੁੰਦੇ, ਉਹ ਸਾਰੇ ਸੁੱਖ ਬੰਦਗੀ ਵਿੱਚ ਹੈ, ਨਾਮ ਦੀ ਦਾਤ ਵਿੱਚ ਹੈ, ਤੁਹਾਡੇ ਹੱਥ ਵਿੱਚ ਹੀ ਨੇ। ਸਗਲ ਸੁੱਖਾ ਪ੍ਰਭ ਤੁਮਰਾ ਹਾਥ, ਸਾਰੇ ਸੁੱਖ, ਸਾਰੇ ਸੁੱਖਾਂ ਤੋਂ ਵੱਡਾ ਸੁੱਖ ਗਿਆਨ ਦਾ ਸੁੱਖ, ਬੰਦਗੀ ਰਾਹੀਂ ਜੋ ਆਤਮਾ ਦਾ ਪ੍ਰਗਾਸ਼ ਹੁੰਦਾ ਹੈ ਬ੍ਰਹਮ ਗਿਆਨ ਦਾ ਸੁੱਖ, ਬ੍ਰਹਮ ਗਿਆਨ ਸਮ ਸੁੱਖ ਨ ਧਰਮ ਨ ਦਇਆ ਸਮਾਨ, ਸਭ ਤੋਂ ਵੱਡਾ ਸੁੱਖ ਬ੍ਰਹਮ ਗਿਆਨੀ ਨੂੰ ਇੱਕ ਰਸ ਹੈ, ਪਰਤ ਕੇ ਦੁੱਖ ਹੀ ਨਹੀਂ ਕੋਈ ਰਹਿ ਜਾਂਦਾ ਹੈ। ਸਭ ਤੋਂ ਵੱਡਾ ਸਰੀਰ ਤੋਂ ਪਰੇ ਦੀ ਅਵਸਥਾ ਵਿੱਚ ਆਤਮਾ ਦੇ ਗਿਆਨ ਵਿੱਚ, ਸਰੀਰ ਨੂੰ ਜੋ ਮਰਜ਼ੀ ਕੋਈ ਕਰੀ ਜਾਵੇ ਨਹੀਂ ਦੁਖਦਾ, ਰੱਬ ਦਾ ਪਿਆਰਾ ਬ੍ਰਹਮ ਗਿਆਨੀ ਉੱਥੇ ਵੀ ਆਨੰਦ ਵਿੱਚ ਰਹਿੰਦਾ ਹੈ। ਇਹ ਸਰੀਰ ਨੂੰ ਸਾਖੀ ਚੇਤਨ ਹੈ, ਉਹ ਸੂਖਮ ਸਰੀਰ ਇਹਨੂੰ ਤੇ ਸਗੋਂ ਜ਼ਾਲਮ ਦੁੱਖ ਦਿੰਦਾ ਤੇ ਸਾਖੀ ਚੇਤਨ ਹੋ ਕੇ ਆਪ ਵੇਖਦੇ ਨੇ, ਸੂਖਮ ਸਰੀਰ ਤੇ ਇਹਨੂੰ ਵੇਖਦਾ ਬੰਦ ਬੰਦ ਕਟਵਾਉਂਦਾ ਵੀ ਆਪ, ਵੇਖਦਾ ਵੀ ਆਪ, ਐਸਾ ਸੁੱਖ ਹੈ। ਤਾਂ ਹੀ ਮਹਾਰਾਜ ਕਹਿ ਰਹੇ ਨੇ ਸਗਲ ਸੁੱਖਾ ਪ੍ਰਭ ਤੁਮਰਾ ਹਾਥ, ਬੰਦਗੀ ਕਰਨ ਵਾਲੇ ਨੂੰ ਸਾਰਿਆਂ ਤੋਂ ਵੱਡਾ ਸੁੱਖ ਪ੍ਰਾਪਤ ਹੁੰਦਾ ਹੈ, ਸੁੱਖ ਹੀ ਸੁੱਖ ਹੈ ਜਿੱਥੇ ਦੁੱਖ ਨੂੰ ਕੋਈ ਥਾਂ ਨਹੀਂ ਰਹਿ ਜਾਂਦਾ। ਤਾਂ ਹੀ ਕਿ ਦੁੱਖ ਨਾ ਹੀ ਸਭ ਸੁੱਖ ਹੀ ਹੈ ਰੇ, ਇੱਕ ਹੈ ਇੱਕ ਹੀ ਨਿੱਤ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ, ਜਿੱਤ ਲਾਭ ਹੈ ਤਿੱਤ ਲਾਗੈ ਸਵਾਮੀ। ਇਹ ਸਵਾਮੀ ਮਹਾਰਾਜ ਆਪਣੇ ਆਪ ਤੋਂ ਪ੍ਰਗਟ ਹੋਏ ਸੱਚੇ ਪਾਤਸ਼ਾਹ, ਜਿੱਧਰ ਤੁਸੀਂ ਲਾਉਂਦੇ ਜੀਵਾਂ ਦੇ ਵੱਸ ਕੋਈ ਨਹੀਂ ਸਾਡੇ, ਜਿੱਥੇ ਤੁਸੀਂ ਲਾਉਂਦੇ ਹੋ ਪ੍ਰੇਰ ਕੇ ਕਰਮਾਂ ਦੇ ਪ੍ਰੇਰੇ ਹੋਏ ਮਸਤਕ ਦੇ ਲੇਖਾਂ ਮੁਤਾਬਕ ਜੀਵ ਪ੍ਰੇਰੇ ਹੋਏ, ਜਿੱਥੇ ਤੁਸੀਂ ਲਾਉਂਦੇ ਹੋ ਕਿਸੇ ਨੂੰ ਉੱਥੇ ਹੀ ਲੱਗਦੇ ਨੇ, ਤਿੱਤ ਲੱਗ ਤਿੱਥੇ ਹੀ ਲੱਗਦੇ ਨੇ, ਉਸੇ ਮੁਤਾਬਕ ਕਿਰਿਆ ਹੁੰਦੀ ਹੈ। ਅਗੰਮੀ ਕਲਮ ਦੇ ਨਾਲ ਜੋ ਲੇਖ ਪਾਏ ਨੇ ਤੁਸੀਂ, ਉਹ ਪਾਏ ਨੇ ਜੀਵਾਂ ਦੇ ਪਹਿਲੇ ਜਨਮਾਂ ਦੇ ਕਰਮਾਂ ਮੁਤਾਬਕ। ਜਿੱਤ ਜਿੱਤ ਲਾਭ ਹੋ ਤਿੱਤ ਲੱਗੈ ਹਰ ਨਾਥ, ਨਾਨਕ ਇਨਕੈ ਕਛੂ ਨਾ ਹਾਥ, ਨਹੀਂ ਸੁਤੰਤਰ ਹਨ ਇਹ, ਕਰਮਾਂ ਦੇ ਅਧੀਨ ਨੇ, ਕਰਮਾਂ ਦੇ ਪ੍ਰਤੰਤਰ ਨੇ। ਜਿੱਤ ਜਿੱਤ ਲਾਭ ਹੋ ਤਿੱਤ ਤਿੱਤ ਲੱਗਣਾ, ਨਾਨਕ ਠਾਕੁਰ ਸਦਾ ਲਿਪ, ਜਿੱਤ ਲਾਭ ਹੈ ਤਿੱਤ ਲੱਗੈ ਸਵਾਮੀ, ਉੱਥੇ ਹੀ ਲੱਗਦੇ ਨੇ ਇਹ ਮਾਲਕ, ਨਾਨਕ ਸਾਹਿਬ ਅੰਤਰ ਜਾਮੀ, ਹੇ ਮਾਲਕ ਸੱਚੇ ਪਾਤਸ਼ਾਹ। ਸਾਨੂੰ ਸਮਝ ਨਹੀਂ ਤਮਾਮ ਜੀਵਾਂ ਨੂੰ, ਲੇਕਿਨ ਤੁਸੀਂ ਸਾਹਿਬ ਸਾਰਿਆਂ ਦੇ ਮਾਲਕ ਹੋ, ਸਾਰਿਆਂ ਦੇ ਕਰਮਾਂ ਬਾਰੇ, ਪਿਛਲੇ ਜਨਮਾਂ ਦੇ ਕਰਮਾਂ ਬਾਰੇ ਤੇ ਜੇਬ ਜੇ ਲੇਖ ਪਏ ਨੇ ਮੱਥੇ ਤੇ, ਉਹਨਾਂ ਕਰਮਾਂ ਮੁਤਾਬਕ ਅਗੰਮੀ ਕਲਮ ਪਈ ਹੈ ਤੇ ਉਹਨਾਂ ਨੂੰ ਤੁਸੀਂ ਜਾਣਦੇ ਹੋ ਅੰਤਰ ਜਮ, ਅੰਦਰ ਦੇ ਤੇ ਬਾਹਰਲੇ ਸਾਰੇ ਗੁਫ਼ਤਗੂ ਨੂੰ ਤੁਸੀਂ ਜਾਣਨ ਵਾਲੇ ਹੋ। ਜੀਵਾਂ ਦੇ ਅੰਦਰ ਕੀ ਹੈ, ਜੀਵਾਂ ਦੇ ਫੁਰਨਿਆਂ ਨੂੰ ਬੁੱਝਣ ਵਾਲੇ ਹੋ, ਸਾਰਿਆਂ ਦੀ ਵਾਸ਼ਨਾ ਨੂੰ ਤੁਸੀਂ, ਅੰਦਰ ਦੀ ਵਾਸ਼ਨਾ ਨੂੰ ਸਮਝਣ ਵਾਲੇ ਅੰਤਰ ਜਾਮੀ ਹੋ। ਕਰਨ ਕਰਾਮਨ ਹਾਰ ਸਵਾਮੀ, ਸਗਲ ਘਟਾ ਕੇ ਅੰਤਰ ਜਾਮੀ, ਸਾਰਿਆਂ ਮਹਾਰਾਜ ਤੁਹਾਨੂੰ ਪਤਾ ਹੈ ਜੀਵਾਂ ਦੇ ਕਰਮਾਂ ਮੁਤਾਬਕ ਜੀਵਾਂ ਨੂੰ ਲਾਇਆ ਹੋਇਆ, ਸਾਡੇ ਵੱਸ ਕੁਝ ਨਹੀਂ, ਹਾਂ ਸਾਡੀ ਅਰਦਾਸ ਹੈ ਜੋਦੜੀ, ਕਿਰਪਾ ਕਰੋ ਸਾਨੂੰ ਪ੍ਰਬਲ ਆਡੀ ਮਾਇਆ ਦੇ ਵਿੱਚੋਂ ਆਪ ਬਚਾ ਲਵੋ, ਲਿਖ ਇਹਦੇ ਜੋਗੇ ਨਾ ਰਹੇ, ਸੰਸਾਰ ਸਮੁੰਦਰ ਭੋਜਲ ਵਿੱਚ ਹੀ ਨਾ ਰੁੜ ਜਾਈ, ਆਪ ਕਿਰਪਾ ਕਰੋ ਤਾਰ ਦਿਓ ਮੁਕਤ, ਨਾਮ ਦਾ ਆਸਰਾ ਦਿਓ ਸੱਚੇ ਪਾਤਸ਼ਾਹ ਮੇਰ। ਇਹ ਸਰੀਰ ਜਿਹੜੀ ਕਾਸ਼ ਬਣਾਈ ਹੈ ਸੱਚੇ ਪਾਤਸ਼ਾਹ, ਪੁਸ਼ਾਕ ਜਿਹੜੀ ਦਿੱਤੀ ਹੈ ਤਾਂ ਕਿ ਇਹਦਾ ਲਾਭ ਪ੍ਰਯੋਜਨ ਸਿੱਧ ਹੋ ਜਾਵੇ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਿਰਪਾ ਕਰ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖ, ਅੱਗੇ ਤੋਂ ਸੁਮਤ ਬਖਸ਼ਣੀ।

ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀ ਆ ਸ਼ਬਦ ਗਾਵਣੇ ਆਈ ਆ ਸਬਦੋ ਤਾਂ ਤੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋਵੇ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ।

ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ।

ਸ਼ਬਦ ਤਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ, ਕਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀ ਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰਕਰਮ ਪਾਇਆ ਤੁਧ ਜਿਨ ਕਉ। ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖੋਆ, ਤਿਤ ਕਰਨ ਹਦ ਵਾਜੇ। ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਨਾਨਕ ਦਾ ਸੰਦਾਸ ਤੁਧਿਆ ਗੈ ਬਿਨਵਤਾ।
1: ਸਲੋਕ ਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਜਿਸ ਰਾਤ ਵਿਦਾਈ ਦਾਇਆ ਖੇਲੈ ਸਗਲ ਜਗਤ।

Oh,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਸੰਗਤ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਚਾਹ ਪਾਣੀ ਛਕ ਲਿਆ ਅਤੇ ਉਹ ਗੁਰੂ ਕੀ ਹਜ਼ਾਰੀ ਹਜ਼ੂਰੀ ਦਰਬਾਰ ਸਾਹਿਬ ਦੀਵਾਨ ਹਲਕੇ ਪਹੁੰਚਣ ਦੀ ਕਿਰਪਾਲਤਾ ਕਰਨ। ਸੋ ਦੁਬਾਰਾ ਫਿਰ ਬੇਨਤੀ ਹੈ, ਸੋ ਭਾਈ ਜਿਨ੍ਹਾਂ ਨੇ ਚਾਹ ਪਾਣੀ ਛਕ ਲਿਆ ਅਤੇ ਦਰਬਾਰ ਹਾਲ ਵਿਖੇ ਪਹੁੰਚਣ ਦੀ ਖੇਚਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗ ਜੁਗ ਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਸਭਾਇਮਾਨ ਤੇਤੇ ਪੁਤੇਤੇ ਦੋਨੋਂ ਪਰਿਵਾਰ ਜਾਨੀ ਮਾਨੀ ਸੱਜਣ ਮਿੱਤਰ ਰਿਸ਼ਤੇਦਾਰ ਇਸ ਵੇਲੇ ਸੰਗਤੀ ਰੂਪ ਵਿੱਚ ਗੁਰੂ ਚਰਨਾਂ 'ਚ ਵਿਰਾਜਮਾਨ ਨੂੰ ਆਪ ਸਾਰਿਆਂ ਨੂੰ ਗੁਰਦਰਬਾਰ ਵੱਲੋਂ ਜੀਉ ਆਇਆ। ਅੱਜ ਦੇ ਵਿਸ਼ੇਸ਼ ਸਮਾਗਮ ਆਨੰਦ ਕਾਰਜ ਜਿਸ ਵਾਸਤੇ ਆਪਾਂ ਗੁਰੂ ਚਰਨਾਂ 'ਚ ਇਕੱਤਰਿਤ ਹੋਏ ਹਾਂ, ਇਹਨਾਂ ਸਮਾਗਮਾਂ ਦੀ ਆਰੰਭਤਾ ਅਰਦਾਸ ਦੁਆਰਾ ਹੋਵੇਗੀ। ਬੇਨਤੀ ਰੂਪ ਸ਼ਬਦ ਪਹਿਲਾਂ ਕੀਤਾ ਲੋੜੀਆ ਕੰਮ ਗਾਇਨ ਹੋਏਗਾ, ਉਪਰੰਤ ਭਾਈ ਸਾਹਿਬ ਗੁਰੂ ਚਰਨਾਂ 'ਚ ਆਗਿਆ ਵਾਸਤੇ ਅਰਦਾਸ ਬੇਨਤੀ ਕਰਕੇ ਸ੍ਰੀ ਮੁਖਵਾਕ ਆਗਿਆ ਲੈ ਕਰਕੇ ਗੁਰੂ ਸਾਹਿਬਾਂ ਦੀ ਆਨੰਦ ਕਾਰਜ ਪ੍ਰਾਰੰਭ ਹੋਣਗੇ। ਆਓ ਸਾਰੀ ਸੰਗਤ ਤਵੱਜੋ।

ਹੁਣ ਅਰਦਾਸ ਹੋਵੇਗੀ, ਅਰਦਾਸ ਵਿੱਚ ਸ਼ਾਮਿਲ ਹੋਣ ਵਾਸਤੇ ਲੜਕਾ ਲੜਕੀ ਅਤੇ ਉਹਨਾਂ ਦੀ ਗਾਰਡੀਅਨ ਖੜੀ ਹੋ ਜਾਣਗੇ। ਵਾਹਿਗੁਰੂ।

ਮੁਖ ਏਕ ਹਰ ਨਾਮ ਦੇ। ਮੇਰਾ ਮਨ ਤਨ ਸੀਤਲ ਹੋਏ, ਸੱਜਣ ਸੱਚਾ ਪਾਤਸ਼ਾਹ

ਹੁਣ ਲਾਵਾਂ ਆਰੰਭ ਹੋਣਗੀਆਂ। ਬੱਚਿਆਂ ਬੱਚੇ ਬੜੇ ਧਿਆਨ ਦੇ ਨਾਲ ਲਾਵਾਂ ਦਾ ਪਾਠ ਸੁਣਨਾ। ਜਦੋਂ ਇੱਕ ਲਾਵਾਂ ਦਾ ਪਾਠ ਪੂਰਾ ਹੋ ਜਾਵੇ, ਨਾਨਕ ਪਦ ਆਉਣ 'ਤੇ ਗੁਰੂ ਸਾਹਿਬਾਂ ਦੇ ਚਰਨਾਂ 'ਚ ਨਮਸਕਾਰ ਕਰਕੇ ਬੜੇ ਪਿਆਰ ਅਦਬ ਸਹਿਤ ਪਰਿਕਰਮਾ ਕਰਨੀ ਹੈ ਕਲੋਕ ਵਾਈਜ਼। ਆਓ ਲਾਵਾਂ ਦਾ ਪਾਠ ਸਾਨੂੰ ਕਰੀਏ ਜੀ।

0: ਅਰਦਾਸ ਅਤੇ ਸ੍ਰੀ ਮੁਖਵਾਕ ਦੀ ਮੋਹਰ ਲੱਗਣ ਤੋਂ ਬਾਅਦ ਆਨੰਦ ਕਾਰਨ ਦੀ ਸੰਪੂਰਨਤਾ ਦੋਨਾਂ ਪਰਿਵਾਰਾਂ ਨੂੰ ਲੱਖ ਲੱਖ ਮੁਬਾਰਕਬਾਦ ਹੋਵੇ। ਸਤਿਗੁਰੂ ਕਿਰਪਾ ਕਰਨੀ ਇਸ ਭਾਗ ਵਾਰੀ ਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ। ਦੋਨਾਂ ਦਾ ਆਪਸੀ ਪਰਸਪਰ ਪਿਆਰ, ਇਤਫਾਕ, ਇੱਕ ਦੂਸਰੇ ਦਾ ਇਤਬਾਰ, ਇੱਕ ਦੂਸਰੇ ਦੇ ਸੁੱਖ ਦੁੱਖ ਦੇ ਸਾਂਝੀ ਵਾਲ ਜ਼ਿੰਦਗੀ ਦੇ ਆਖਰੀ ਸਵਾਸਾਂ ਤੱਕ ਬਣੇ ਰਹਿਣ। ਆਓ ਸਾਰੇ ਮਿਲ ਕੇ ਗੁਰੂ ਚਰਨਾਂ 'ਚ ਅਰਦਾਸ ਕਰੀਏ ਜੀ। ਤੂੰ ਠਾਕੁਰ
1: ਤੁਮ ਪਹਿ ਅਰਦਾਸ ਜੀਓ ਪਿੰਡ ਸਭ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ ਪ੍ਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਏਕ ਬਹਾਦਰ ਸਿਮਰੀਐ ਘਰ ਨਾਉ ਨਿਧਿਆ ਮੈਂ ਧਾਏ ਸਭ ਥਾਈ ਹੋਇ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਭ ਥਾਈ ਹੋਇ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਾਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅੰਡਿੱਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਸਿੰਘ ਸਿੰਘਣੀਆਂ ਦੀ ਕਮਾਈ ਦਾ

ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਿਆਵੇ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹ ਤਾਂ ਹਰਚਿਆ ਰਿਆਇਤ। ਦੇਗ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਮੰਤਰ ਜਾਮੀ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਹੈ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸ਼ੁਕਰਾਨਾ ਕੀਤਾ ਜਾਂਦਾ ਸੱਚੇ ਪਾਤਸ਼ਾਹ ਜੀਓ ਦੋਹਾਂ ਪਰਿਵਾਰਾਂ ਦਾ ਮੇਲ ਮਿਲਾਪ ਕੀਤਾ, ਸੰਯੋਗ ਬਣਾਇਆ, ਦੋਹਾਂ ਪਰਿਵਾਰਾਂ ਨੂੰ ਮਹਾਰਾਜ ਆਪ ਜੀ ਨੇ ਬਹੁਤ ਖੁਸ਼ੀਆਂ ਬਖਸ਼ਿਸ਼ ਕੀਤੀਆਂ ਹਨ। ਭਾਈ ਅਵਤਾਰ ਸਿੰਘ ਪਰਿਹਾਰ ਅਤੇ ਬੀਬੀ ਕੁਲਦੀਪ ਕੌਰ ਜੀ, ਕਾਕਾ ਜਸਪ੍ਰੀਤ ਸਿੰਘ ਅਤੇ ਭਾਈ ਭਜਨ ਸਿੰਘ ਜੀ, ਬੀਬੀ ਹਰਜਿੰਦਰ ਕੌਰ ਜੀ ਅਤੇ ਬੀਬਾ ਕੋਮਲਪ੍ਰੀਤ ਕੌਰ ਸੁਭਾਗੀ ਜੋੜੀ, ਕਾਕਾ ਜਸਪ੍ਰੀਤ ਸਿੰਘ ਬੀਬਾ ਕਮਲਪ੍ਰੀਤ ਕੌਰ ਦਾ ਮਹਾਰਾਜ ਆਪ ਜੀ ਨੇ ਸੰਯੋਗ ਬਣਾਇਆ। ਆਪ ਜੀ ਦੇ ਹਜ਼ੂਰ ਦੋਹਾਂ ਦਾ ਆਨੰਦ ਕਾਰਜ ਹੋਇਆ ਹੈ। ਸੁਭਾਗੀ ਜੋੜੀ ਆਪ ਜੀ ਦੀ ਕਿਰਪਾ ਦਾ ਸਦਕਾ ਗ੍ਰਸਥ ਦੇ ਵਿੱਚ ਪ੍ਰਵੇਸ਼ ਹੋਈ ਹੈ। ਸੱਚੇ ਪਾਤਸ਼ਾਹ ਜੀ ਆਪ ਜੀ ਨੇ ਦੋਹਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣੇ, ਦੋਹਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀਓ ਗ੍ਰਸਥ ਦੇ ਸਾਰੇ ਸੁੱਖ ਬਖਸ਼ਿਸ਼ ਕਰਨੇ, ਦੋਹਾਂ ਨੂੰ ਆਪਸ ਵਿੱਚ ਬਹੁਤ ਪ੍ਰੇਮ ਪਿਆਰ ਮੇਲ ਮਿਲਾਪ ਏਕਤਾ ਇਤਪਾਕ ਬਖਸ਼ਿਸ਼ ਕਰਨੀ, ਭਾਗੀ ਜੋੜੀ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਨੀ, ਗੁਰਮਤਿ ਦੀ ਦਾਤ ਸੇਵਾ ਸਿਮਰਨ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ। ਸੱਚੇ ਪਾਤਸ਼ਾਹ ਜੀਓ ਰਹਿੰਦੇ ਕਾਰਜ ਆਪ ਜੀ ਨੇ ਸੰਪੂਰਨ ਕਰਵਾਉਣੇ। ਦੋਹਾਂ ਪਰਿਵਾਰਾਂ ਵੱਲੋਂ ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਆਪ ਜੀ ਨੂੰ ਸੁੰਦਰ ਪੁਸ਼ਾਕਾ ਰੁਮਾਲਾ ਸਾਹਿਬ ਭੇਟ ਕੀਤਾ ਹੈ। ਆਪ ਅੰਗੀਕਾਰ ਕਰਦੇ ਲੋਕ ਪਰਲੋਚ ਪੜਦੇ ਢੱਕਣੇ ਸੱਚੇ ਪਾਤਸ਼ਾਹ ਜੀ ਆਨੰਦ ਕਾਰਜ ਰਸਮ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਕਿਰਪਾ ਕਰਕੇ ਖਿਮਾ ਮਾਫ਼ੀ ਦੇਣੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭ ਨੂੰ ਦਰੋਂ ਕਰੋ ਨਾਮਦਾਨ ਬਖਸ਼ਿਸ਼ ਕਰਨਾ, ਚੜ੍ਹਦੀਆਂ ਕਲਾ ਕਰਨੀਆਂ। ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ। ਦੇਗ ਨੂੰ ਭੋਗ ਲਾਓ, ਭੋਗ ਲੱਗਿਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਛਕੇ, ਵਾਹਿਗੁਰੂ ਨਾਮ ਜਪੇ, ਕਿਰਪਾ ਕਰੋ ਸੀਸ ਬਖਸ਼ੋ, ਪਾਵਨ ਪਾਵਨ ਮੁੱਖ ਵਾਕ ਬਖਸ਼ੋ, ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ

ਆਗਿਆ ਪਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ

ਖਾਜਰਾ ਹਜੂਰ ਸਰਕਲਾ ਭਰਪੂਰ ਚੌਥਾ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਗੁਰ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੀ ਸਤਿਗੁਰ ਨਜ਼ਰ ਦੇ ਮਹਾਂਪਾਕ ਅਨੁਸਾਰ, ਪਿਤਾ ਭਾਈ ਅਵਤਾਰ ਸਿੰਘ ਜੀ ਪਰਹਾਰ, ਮਾਤਾ ਬੀਬੀ ਕੁਲਦੀਪ ਕੌਰ ਜੀ, ਬੇਟਾ ਕਾਕਾ ਜਸਪ੍ਰੀਤ ਸਿੰਘ, ਲੜਕੀ ਦੇ ਪਿਤਾ ਭਾਈ ਭਜਨ ਸਿੰਘ ਜੀ, ਮਾਤਾ ਬੀਬੀ ਹਰਜਿੰਦਰ ਕੌਰ ਜੀ, ਲੜਕੀ ਬੀਬਾਂ ਕੋਮਲਪ੍ਰੀਤ ਕੌਰ, ਸੁਹਾਗ ਜੋੜੀ ਕਾਕਾ ਜਸਪ੍ਰੀਤ ਸਿੰਘ, ਬੀਬਾਂ ਕੋਮਲਪ੍ਰੀਤ ਕੌਰ, ਜਿਹਨਾਂ ਦਾ ਸ਼ੁਭ ਆਨੰਦ ਕਾਰਜ ਗੁਰੂ ਮਹਾਰਾਜ ਜੀ ਪਾਰ ਕਿਰਪਾ ਸਦਕਾ ਗੁਰਮਰਯਾਦਾ ਅਨੁਸਾਰ ਸੰਪੂਰਨ ਹੋਇਆ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਟਨ ਕੋਟ ਧੰਨਵਾਦ, ਜਿਨ੍ਹਾਂ ਦੇ ਛਤਰ ਛਾਹ ਹੇਠ ਬੱਚਿਆਂ ਨੇ ਗ੍ਰਹਿਸਥੀ ਜੀਵਨ ਅੱਜ ਤੋਂ ਆਰੰਭ ਹੋਇਆ। ਦੋਨਾਂ ਪਰਿਵਾਰਾਂ ਨੂੰ, ਸੁਹਾਗ ਜੋੜੀ ਕਾਕਾ ਜਸਪ੍ਰੀਤ ਸਿੰਘ, ਬੀਬਾ ਕੋਮਪ੍ਰੀਤ ਕੌਰ ਨੂੰ ਇਸ ਸ਼ੁਭ ਆਨੰਦ ਕਾਰਜ ਦੀ ਲੱਖ ਲੱਖ ਵਧਾਈ ਹੋਵੇ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸਾਰੇ ਦੋਨਾਂ ਪਰਿਵਾਰਾਂ ਤੋਂ ਬੱਚਿਆਂ ਨੂੰ ਲੱਖ ਲੱਖ ਵਧਾਈ ਹੋਵੇ। ਗੁਰੂ ਮਹਾਰਾਜ ਕਿਰਪਾ ਕਰਨ ਆ ਦੋਹਾਂ ਪਰਿਵਾਰਾਂ ਵਿੱਚ ਬੱਚੇ ਵੀ ਆਪਸੀ

0: ਜਿੱਦਾਂ ਵੱਲੋਂ ਗੁਰੂ ਘਰ ਲੰਗਰ ਚੱਲ ਰਿਹਾ, ਲੋੜ ਅਨੁਸਾਰ ਛੱਕ ਕੇ ਜਾਣਾ ਜੀ। ਬਾਕੀ ਜੋ ਹੁਣ ਰਸਮ ਆ ਉਹ ਆਪਣੇ ਮਾਤਾ ਪਿਤਾ ਇੱਥੇ ਹੀ ਗੁਰੂ ਘਰ ਮਹਾਰਾਜ ਦੀ ਹਜ਼ੂਰੀ ਵਿੱਚ ਸ਼ਗਨ ਦੀ ਰਸਮ ਕਰ ਸਕਦੇ ਆ। ਬਾਕੀ ਜੋ ਲੰਗਰ ਬਾਅਦ 'ਚ ਲੰਗਰ ਹਾਲ ਵਿੱਚ ਹੁੰਦੀ ਆ, ਮਤਲਬ ਸਾਰਿਆਂ ਨੂੰ ਇਸ ਇੱਕ ਵਾਰ ਫਿਰ ਆਨੰਦ ਕਰੀ ਲੱਖ ਲੱਖ ਵਧਾਈ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕਾਕਾ ਜਸਪ੍ਰੀਤ ਸਿੰਘ ਅਤੇ ਬੀਬੀਆ ਕੌਮਰਪ੍ਰੀਤ ਦਾ ਆਨੰਦ ਕਾਰਜ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਗੁਰਮਰਯਾਦਾ ਅਨੁਸਾਰ ਹੋਇਆ ਹੈ। ਸੋ ਕਾਕਾ ਜਸਪ੍ਰੀਤ ਸਿੰਘ ਜੀ, ਸੋ ਇੱਥੇ ਗੁਰੂ ਘਰ ਬੜੇ ਲੰਮੇ ਸਮੇਂ ਤੋਂ ਸੰਡੇ ਨੂੰ ਐਤਵਾਰ ਸੋ ਪਕੌੜੇ ਕੱਢਣ ਦੀ ਸੇਵਾ ਕਰਦੇ ਨੇ। ਸੋ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਸੋ ਜਿਸ ਸਮੇਂ ਦੀ ਉਡੀਕ ਕਰਦੇ ਸੀ ਉਹ ਸਮਾਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਸੋ ਇੱਛਾ ਪੂਰੀ ਕੀਤੀ ਹੈ। ਸੋ ਦੋਹਾਂ ਦਾ ਆਨੰਦ ਕਾਰਜ ਹੋਇਆ ਹੈ। ਸੋ ਦੋਹਾਂ ਨੂੰ ਬੇਨਤੀ ਹੈ ਕਿ ਤੁਸੀਂ ਹੁਣ ਤੁਸੀਂ ਗ੍ਰਸਥ ਦੇ ਵਿੱਚ ਪ੍ਰਵੇਸ਼ ਹੋ ਗਏ ਹੋ, ਹੁਣ ਤੁਹਾਡੀ ਦੋਹਾਂ ਦੀ ਜ਼ਿੰਮੇਵਾਰੀ ਵੱਧ ਗਈ ਹੈ। ਸੋ ਦੋਹਾਂ ਨੇ ਇੱਕ ਦੂਜੇ ਦੇ ਮਾਤਾ ਪਿਤਾ ਦਾ ਸਤਿਕਾਰ ਕਰਨਾ ਹੈ ਅਤੇ ਇੱਕ ਦੂਜੇ ਦਾ ਵੀ ਸਤਿਕਾਰ ਕਰਨਾ ਹੈ ਅਤੇ ਦੋਹਾਂ ਨੇ ਇੱਕ ਦੂਜੇ ਦੀ ਰਾਇ ਦੇ ਨਾਲ ਚੱਲਣਾ ਹੈ। ਸੋ ਇਹ ਚਾਰ ਟਾਇਰਾਂ ਵਾਲੀ ਦੋ ਟਾਇਰਾਂ ਵਾਲੀ ਗੱਡੀ ਹੈ। ਸੋ ਜੇ ਇੱਕ ਵੀ ਟਾਇਰ ਖਰਾਬ ਹੋ ਜਾਵੇ ਤਾਂ ਸੋ ਗੱਡੀ ਇੱਧਰ ਉੱਧਰ ਹਿਲਦੀ ਹੈ। ਸੋ ਬੇਨਤੀ ਹੈ ਕਿ ਦੋਹਾਂ ਨੇ ਰਲ ਮਿਲ ਕੇ ਚੱਲਣਾ, ਇੱਕ ਦੂਜੇ ਦੀ ਗੱਲ ਮੰਨਣੀ ਹੈ ਅਤੇ ਵਾਹਿਗੁਰੂ ਜੀ ਕਿਰਪਾ ਕਰਨ ਤੁਹਾਨੂੰ ਸਦਾ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਅਤੇ ਇਸੇ ਤਰ੍ਹਾਂ ਤੁਸੀਂ ਹੁਣ ਵੱਧ ਚੜ੍ਹ ਕੇ ਹੁਣ ਦੋਹਾਂ ਨੇ ਫਿਰ ਦੱਬ ਕੇ ਸੇਵਾ ਕਰਨੀ ਹੈ। ਜਿਵੇਂ ਅੱਗੇ ਸੇਵਾ ਕਰਦੇ ਹੋ ਸੋ ਹੁਣ ਹੋਰ ਸੇਵਾ ਕਰੋ ਵੱਧ ਚੜ੍ਹ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Thank you.

ਅਮਰਤ ਬਾਰੰਗ ਫਰੰਗ ਨੇ ਇੱਕ ਨਜ ਆਪਣ ਕਰਤਬਾ ਜੀਆ ਅੰਦਰ ਜੀਓ ਸਭ ਕੁਛ ਜਾਣ ਲਾ ਸਭ ਕੁਛ ਤੇਰੇ ਬਸ ਤੇਰਾ ਕਰ ਭਲਾ ਤੇਰੇ ਘਰ ਆਨੰਦ ਵਧਾਈ ਤੁਧ ਘਰ ਮਾਨ ਮਹੱਤਾ ਤੇਜ ਆਪਣਾ ਆਪ ਜਲ ਸਰਬ ਕਲਾ ਭਰਪੂਰ ਦੀ ਸਹਿਜਤਾ ਨਾਨਕ ਦਾ ਸੰਦਾਸ ਅੱਗ

ਚਲ ਚਲ ਰੋਵੇ ਬੱਪੜੀ ਝੜ ਝੜ ਪਵੇ ਅੰਗਿਆਰ ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣੇ ਕਰਤਾਰ ਪੌੜੀ ਬਿਨ ਸਤਿਗੁਰ ਕਿਨੇ ਨਾ ਪਾਏ।

ਸਤਿਗੁਰੂ ਵਿੱਚ ਆਪ ਰੱਖਿਓਣ ਕਰ ਪ੍ਰਗਟ ਆਖਣ ਸਤਿਗੁਰੂ ਮਿਲਣ ਦਾ ਮੁਕਤ ਹੈ ਜਿਹਨੇ ਵਿੱਚੋਂ ਮੋਹ ਛੁਟਾਇਆ ਉਹ ਸਮੇਂ ਉਹ ਵਿਚਾਰ ਹੈ ਜਿਸ ਸੱਚੇ ਸਿਰ ਚਲਾਇਆ ਜਗ ਜੀਵਨ ਦਾਤਾ ਪਾਇਆ ਜਗ

ਸਤਿਗੁਰ ਕੇ ਅਵਤਾਰ ਹੋਂ ਵਿੱਚ ਹੱਸੈ ਹੋਂ ਵਿੱਚ ਰੋਵੈ ਹੋਂ ਵਿੱਚ ਭਰੀਐ ਹੋਂ ਵਿੱਚ ਧੋਵੈ ਹੋਂ ਵਿੱਚ ਜਾਤੀ ਜਿਨਸੀ ਖੋਵੈ ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਣਾ ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ ਹੋਂ ਮੈਂ ਕਰ ਜਨ ਤੋਂ ਪਾਇਆ ਹੋਂ ਮੈਂ ਬੁੱਝੈ ਤਾਂ ਦਰ ਸੁਝੈ।

ਦੁਨੀਆਂ ਤੋੜੇ ਬੰਦਰਾਂ ਨੂੰ ਪਾਣੀ ਥੋੜਾ ਖਾਇਆ ਤੂੰ ਬਸੀ ਸੀ ਅਗਲਾ ਨਿੱਜੇ ਵਿੱਚ ਨਿਸਵਾਇਆ ਵਡਿਆਈ ਵੱਡਾ ਪਾਇਆ ਵਡਿਆ।

0: ਭੈ ਵਿੱਚ ਕੁੰਮ ਚੜਾਈਆ ਸਰੋਂ ਪਾਉ ਤਨ ਹੋਏ ਨਾਨਕ ਤੀਜੇ ਰਪੈ ਬੁੜੇ ਸੋਏ ਨਾ ਕੋਈ ਮਹੱਲਾ ਪਹਿਲਾ
1: ਲਭ ਪਾਪ ਦੋਏ ਰਾਜਾ ਮੈਂ ਤਾਂ ਕੂੜੂਆ ਸਿਕਦਾਰ ਕਾਮ ਨੇਬ ਸਦ ਪੁੱਛੀਐ ਬੈ ਬੈ ਕਰੇ ਵਿਚਾਰ ਅੰਧੀ ਰਯਤ ਗਿਆਨ ਵਿਹੂਣੀ ਭਾਏ ਭਰੇ ਮੁਰਦਾ।

सहजे ही सच समाया, सहजे ही सच समाया, ज्यों भावे त्यों राख ले हम।